0: ਮੰਗਤ ਰਹੇ ਸੁਨ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ।

0: ਅੱਖਾਂ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਅਲਖ ਵਿਣਾਣੀ
1: ਬਾਰੰਬਾਰ ਬਾਪ ਪ੍ਰਭ ਜਪੀਏ
0: ਪੀਏ ਮੰਤਰ ਤਰਪੀਏ
1: ਨਾਮ

0: ਪੁੱਤ ਪ੍ਰਾਪ ਸਵਾਮੀ
1: ਆਪਣੀ ਕਿਰਪਾ ਜੇ ਸਾਫ ਕਰੇ
0: ਨਾਨਕ ਸੋ ਸੇਵ ਗੁਰ ਕੀ ਮਤ ਲੇ
1: ਬੀਜ ਬਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਰ

0: ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬਸੰਤ ਨਾਨਕ ਫਲ ਪਾਏ
1: ਸੰਗ ਨਾ ਚਾਰ ਸਤਿਹਿਤ ਨਾ
0: ਤੂੰ ਕਿਆ ਲਪਟਾਵੇ ਮੂਰਖ ਮਨਾ
1: ਸੋਤ ਮੀਤ ਕੁਟੁੰਬ ਅਰਬਿੰਤਾ
0: ਇੰਤੇ ਕਹੋ ਤੂੰ ਕਵਨ ਸੁਨਾਤਾ
1: ਰਾਜ ਰੰਗ ਮਾ ਵਿਸਥਾਰ
0: ਇੰਤੇ ਕਹੋ ਕਵਨ ਛੁਟਕਾਰ
1: ਅਸਤ ਅਸਤਰੀ ਅਸਤ ਅਸਵਾਰੀ
0: ਝੂਠਾ ਨਾਮ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝ ਨਾ ਬਿਗਾਨਾ
0: ਨਾਮ ਬਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੂ ਲੈ ਆਨੇ
0: ਪਾਤਵ ਨਾਮ ਡੁਬੇ ਸਿਆਣੇ
1: ਹਰ ਕੀ

fuck around, dog.

ਇਹ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿਸਿਉ ਕਹੀ ਹੈ।

ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ

ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾ ਅਗਾਮਿਆ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ।

ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ।

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾਂ ਤਹ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ।

ਮੇਰਾ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰ

ਅਮਰੇਸ ਬੈਰੀਅਨ ਸੰਗਾਰ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਿਤ ਉਚਾਰੋ ਚੂ ਕੋਏ ਕਬ ਲਿਓ ਸੁਧਾਰ ਕਬਿ

ਨਾਨਕ ਆਨੰਦ ਹੋਵਾ, ਸਤ ਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਹਿਸਾਬ

ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹਾਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਸਤਿਗੁਰ ਅਨਹਦ ਵਾਜੇ ਅਨੰਦ ਸੁਨੋ ਮਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਬਰਭੂਰੇ ਬਿਨਵੰਤ ਨਾਥ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਆਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਗਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸਗਾ ਹੋਏ ਉਦਾਰ।

ਨਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾਂ ਤਨਮੰਥੀ ਵੈ ਹਰਿਆ ਪਾਉੜੀ ਤਿੱਥਾ

ਪੈਤ ਦੇਖ ਤਿੰਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਿਹਾ ਸਦਵਾਨ ਦੀ ਰਮਤਾ ਸੰਗਤ ਰੋਜ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਪਸੰਦ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਰਜਤ ਅਰੋੜਾ ਦੇ ਬੇਟਾ ਰਿਸ਼ਾਨ ਦੇ ਜਨਮ ਦਿਨ ਦੇ ਸ਼ੁਕਰਾਨਾ ਕਰ ਅਰਦਾਸ ਬੇਨਤੀ ਕਰਦੇ ਹਨ ਜਗਵੀਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਹਨ ਪਰਿਵਾਰ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਅ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ ਲਾਈ ਸ੍ਰੀ ਮੁੱਖ ਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਬਣਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

प्रगट ज्योत जगमगा तेज भूमंडल छायो पारस परस परस परस

ਆਏ ਲੋਕ ਪਚਾਰਾ ਅੰਦ ਕਮਾਏ ਖੱਟ ਕਰਮਾ ਅਰ ਆਸਣ ਧੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੇ ਵਿਭੂਤ ਇਹ ਵਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਨੀ ਪਾਏ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਆਪ ਜੀ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਾ ਦਵਾਨਾਂ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਹਰ ਬੁੱਧਵਾਰ ਦੀ ਤਰ੍ਹਾਂ ਸਭ ਤੋਂ ਪ੍ਰਥਮ ਸੰਗਤੀ ਰੂਪ ਬੀਬੀਆਂ ਵੱਲੋਂ ਸੰਗਤੀ ਰੂਪ ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਦੀ ਰੰਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ 17 ਮਈ ਨੂੰ ਦਿਨ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅਮਰ ਦਾ ਬਾਟਾ ਤਿਆਰ ਹੋ ਰਿਹਾ, ਅਮਰ ਸੰਚਾਰ ਹੋ ਰਹੇ ਹਨ। ਉੱਥੇ ਜਿਨ੍ਹਾਂ ਵੀ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਆਪਣੇ ਹੱਥ ਨਾਮ ਲਿਖਾ ਸਕਦੇ ਹੋ। 17 ਮਈ ਦਿਨ ਐਤਵਾਰ ਸਵੇਰੇ 10 ਵਜੇ ਪੰਜਾਂ ਪਿਆਰਾਂ ਦੇ ਉੱਤੇ ਪਹੁੰਚ ਕੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸਫਲਾ ਕਰੋ ਜੀ। ਅਤੇ 17-18 ਮਈ ਤੋਂ ਲੈ ਕੇ ਸੋਮਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। 18 ਮਈ ਤੋਂ ਲੈ ਕੇ 22 ਮਈ ਤੱਕ ਆਪ ਜੀ ਨੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੈ ਸਹਿ ਨਾਲੇ ਧਣੀ ਵੀ ਹੋਣਾ ਪਾਟ ਪਟੰਬਰ। ਜੇ ਇੱਕ ਜੀਵ ਇਸਤਰੇ ਨੂੰ ਮੁੱਖ ਰੱਖ ਕੇ ਗੁਰਦੇਵ ਸਮਝਾਉਂਦੇ ਨੇ, ਕਹਿਣ ਲੱਗੇ ਇੱਕ ਜੀਵ ਇਸਤਰੀ ਹੈ, ਉਹ ਸੋਹਣੇ ਰੇਸ਼ਮ ਦੇ ਕੱਪੜੇ ਪਾ ਲਏ, ਸੋਹਣੇ ਵਸਤਰ ਪਾ ਲਏ, ਪਰ ਉਹ ਸੋਹਣੇ ਰੇਸ਼ਮ ਦੇ ਕੱਪੜੇ ਪਾ ਕੇ ਹਾਰ ਸ਼ਿੰਗਾਰ ਕਰਕੇ ਫਿਰ ਵੀ ਆਪਣੇ ਪਤੀ ਨੂੰ ਨਹੀਂ ਭਾਉਂਦੀ, ਚੰਗੀ ਨਹੀਂ ਲੱਗਦੀ, ਆਪਣੇ ਪਤੀ ਦਾ ਪਿਆਰ ਨਹੀਂ ਪਾ ਸਕਦੀ, ਤਾਂ ਕਹਿਣ ਲੱਗੇ ਉਸਦੇ ਪਾਏ ਹੋਏ ਉਹ ਸੋਹਣੇ ਵਸਤਰ, ਉਸਦੇ ਕੀਤੇ ਹੋਏ ਉਹ ਹਾਰ ਸ਼ਿੰਗਾਰ, ਉਹ ਕਿਸੇ ਅਰਥ ਨਹੀਂ, ਕਿਸੇ ਕੰਮ ਦੇ ਨਹੀਂ, ਜੇ ਆਪਣੇ ਪਤੀ ਨੂੰ ਹੀ ਨਹੀਂ ਭਾ ਰਹੀ। ਧਣੀ ਵੀ ਹੋਣਾ ਪਾਟ ਪਟੰਬਰ, ਭਾਈ ਸੇਤੀ ਜਾਲੇ। ਕਹਿਣ ਲੱਗੇ ਇੱਕ ਸੁਚੱਜੀ ਜੀਵ ਇਸਤਰੀ ਉਹ ਇਹ ਬਿਆਨ ਕਰਦੀ ਹੈ ਕਿ ਜੇ ਕਿਤੇ ਇਹ ਕੁਝ ਕਰਕੇ ਵੀ ਮੈਂ ਆਪਣੇ ਪਤੀ ਨੂੰ ਨਹੀਂ ਭਾਉਂਦੀ, ਚੰਗੀ ਨਹੀਂ ਲੱਗਦੀ, ਫਿਰ ਮੈਂ ਇਹੋ ਜਿਹੇ ਰੇਸ਼ਮੀ ਕੱਪੜਿਆਂ ਨੂੰ, ਇਹੋ ਜਿਹੇ ਹਾਰ ਸ਼ਿੰਗਾਰ ਨੂੰ ਮੈਂ ਅੱਗ ਵਿੱਚ ਸਾੜਦੀ ਹਾਂ, ਅੱਗ ਵਿੱਚ ਸਾੜਦੀ ਹਾਂ, ਕੋਈ ਲਾਭ ਨਹੀਂ ਉਹਨਾਂ ਦਾ।

ਪਰ ਜੇ ਕਿਤੇ ਮੇਰਾ ਪਤੀ ਪਰਮੇਸ਼ਰ ਮੇਰੇ ਨਾਲ ਹੋਵੇ ਤਾਂ ਕਹਿਣ ਲੱਗੇ ਮੈਂ ਧੂੜ ਵਿੱਚ ਲਿਬੜੀ ਹੋਈ ਵੀ ਸੋਹਣੀ ਲੱਗਾਂਗੀ ਜੇ ਕਿਤੇ ਮੇਰਾ ਪਤੀ ਨਾਲ ਹੋਵੇ। ਹੁਣ ਆਪ ਜੀ ਦੁਨਿਆਵੀ ਤੌਰ ਤੇ ਦੇਖੀਏ, ਇਹ ਤਾਂ ਗੱਲ ਹੈਗੀ ਆਤਮਾ ਤੇ ਪਰਮਾਤਮਾ ਦੀ, ਪਰ ਇੱਕ ਦੁਨਿਆਵੀ ਤੌਰ ਤੇ ਦੇਖੀਏ, ਜਦੋਂ ਕਿਸੇ ਇਸਤਰੀ ਦਾ ਕਿਸੇ ਜਨਾਨੀ ਦਾ ਉਹਦਾ ਪਰਤਾਰ ਉਹਦਾ ਸਿਰਦਾ ਸਾਈ ਮਾਲਕ ਉਹਦੇ ਨਾਲ ਹੁੰਦਾ ਹੈ, ਉਹ ਉਸ ਵੇਲੇ ਫਿਰ ਕਿੰਨੀ ਖੁਸ਼ ਹੁੰਦੀ ਹੈ, ਉਸਨੂੰ ਕੋਈ ਫਿਕਰ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ, ਕਿਉਂਕਿ ਮੇਰਾ ਪਤੀ ਮੇਰੇ ਨਾਲ ਹੈ। ਤੇ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਗੁਰੂ ਨੂੰ ਮੁੱਖ ਰੱਖਦੇ ਨੇ, ਉਹ ਆਪਣੇ ਹਿਰਦੇ ਨੂੰ ਪਵਿੱਤਰ ਬਣਾ ਕੇ ਰੱਖਦੇ ਨੇ, ਸੋਹਣਾ ਬਣਾ ਕੇ ਰੱਖਦੇ ਨੇ, ਕਿਉਂਕਿ ਇਸ ਸੋਹਣੇ ਹਿਰਦੇ ਵਿੱਚ ਮੇਰੇ ਮਾਲਕ ਨੇ ਨਿਵਾਸ ਕਰਨਾ ਹੈ। ਤੇ ਫਿਰ ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਸਾਨੂੰ ਦੱਸ ਦਿਓ ਕਿ ਅਸੀਂ ਆਪਣੇ ਹਿਰਦੇ ਨੂੰ ਪਵਿੱਤਰ ਕਿਵੇਂ ਬਣਾ ਸਕਦੇ ਹਾਂ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਭਰੀਐ ਹੱਥ ਪੈਰ ਤਨ ਦੇਹ, ਜਪਜੀ ਸਾਹਿਬ ਵਿੱਚ 20-20 ਪੌੜੀ ਆ। ਜੇ ਕਿਤੇ ਮਨੁੱਖ ਦੇ ਹੱਥ ਪੈਰ ਇਹ ਸਰੀਰ ਇਹ ਮਿੱਟੀ ਨਾਲ ਭਰ ਜਾਵੇ, ਇਹਨੂੰ ਮਿੱਟੀ ਲੱਗ ਜਾਵੇ, ਧੋਲ ਮਿੱਟੀ ਲੱਗਦੀ ਆ, ਪਾਣੀ ਧੋਤੈ ਉਤਰਸ ਖੇ, ਖੇ ਦਾ ਭਾਉ ਮਿੱਟੀ, ਉਹ ਮਿੱਟੀ ਉਤਰ ਜਾਂਦੀ ਹੈ ਕਿਹਦੇ ਨਾਲ, ਪਾਣੀ ਦੇ ਨਾਲ, ਪਾਣੀ ਦੇ ਨਾਲ ਧੋ ਕੇ ਉਹ ਲੱਗੀ ਧੋਲ ਮਿੱਟੀ ਉਹ ਉਤਰ ਜਾਂਦੀ ਹੈ, ਹੱਥ ਪੈਰ ਸਾਫ਼ ਹੋ ਜਾਂਦੇ ਨੇ। ਕਹਿਣ ਲੱਗੇ, ਮੂਤ ਪਲੀਤੀ ਕੱਪੜ ਹੋਏ, ਹੁਣ ਆਪਾਂ ਕੱਪੜੇ ਪਾ ਕੇ ਰੱਖਦੇ ਹਾਂ ਵੀ ਕੱਪੜੇ ਵੀ ਗੰਦੇ ਹੁੰਦੇ ਨੇ, ਜੇ ਕਿਤੇ ਸਾਡੇ ਕੱਪੜੇ ਗੰਦੇ ਹੋ ਜਾਣ, ਦੇ ਸਾਬੂਣ ਲਈਏ ਉਹ ਧੋਏ, ਸਾਬੁਣ ਲਾ ਕੇ ਉਹਨਾਂ ਨੂੰ ਵੀ ਧੋ ਕੇ ਸਾਫ਼ ਕੀਤੇ ਜਾ ਸਕਦੇ ਹਨ, ਸਾਰੇ ਹੀ ਕੱਢਦੇ ਆਪਾਂ। ਫਿਰ ਕਹਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਜੇ ਕਿਤੇ ਮਨੁੱਖ ਦੀ ਮਤ ਇਹ ਪਾਪਾਂ ਨਾਲ ਭਰ ਜਾਵੇ, ਜੇ ਕਿਤੇ ਇਸ ਮਨੁੱਖ ਦੇ ਅੰਦਰ ਪਾਪ ਇਕੱਠੇ ਹੋ ਜਾਣ, ਬਾਰ ਬਾਰ ਪਾਪਾਂ ਨੂੰ ਨਾ ਮੈਲ ਕਿਹਾ ਹੈ ਗੁਰਬਾਣੀ ਚ, ਭਾਈ ਇਹ ਮੈਲ ਹੈ, ਜੇ ਕਿਤੇ ਅੰਦਰ ਇਸ ਹਿਰਦੇ ਨੂੰ ਪਾਪਾਂ ਦੀ ਮੈਲ ਚੜ ਜਾਵੇ, ਉਸ ਨੂੰ ਕਿਵੇਂ ਧੋਈਏ, ਕਿ ਪਾਣੀ ਨਾਲ ਸਾਫ਼ ਹੋ ਸਕਦੀ ਹੈ, ਉਹ ਨਹੀਂ ਹੋ ਸਕਦੀ, ਸਾਬਣ ਨਾਲ ਸਾਫ਼ ਹੋ ਸਕਦੀ ਹੈ, ਨਹੀਂ ਹੋ ਸਕਦੀ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਬਸ ਇੱਕੋ ਹੀ ਇੱਕ ਉਪਰਾਲਾ ਹੈ, ਇੱਕੋ ਹੀ ਇੱਕ ਤਰੀਕਾ ਹੈ ਅੰਦਰ ਦੀ ਮੈਲ ਨੂੰ ਧੋਣ ਦਾ, ਬਸ ਬੰਦਿਆਂ ਤੂੰ ਨਾਮ ਜਪਣਾ ਆਰੰਭ ਕਰਦੇ, ਪਰਮਾਤਮਾ ਨੂੰ ਯਾਦ ਰੱਖਣਾ ਆਰੰਭ ਕਰਦੇ, ਗੁਰੂ ਦੇ ਮਰਜ਼ੀ ਮੁਤਾਬਕ ਜਿਉਣਾ ਆਰੰਭ ਕਰਦੇ, ਸੱਚ ਜਾਣੀ ਤੇਰਾ ਇਹ ਹਿਰਦਾ ਬਿਲਕੁਲ ਪਵਿੱਤਰ ਹੋ ਜਾਏਗਾ। ਫਿਰ ਗੁਰਦੇਵ ਅੱਗੇ ਕਹਿੰਦੇ ਨੇ, ਕਹਿਣ ਲੱਗੇ, ਤੀਨ ਭਵਨ ਨੇ ਕੇਵਲ ਗਿਆਨ, ਤੀਨ ਭਵਨ, ਪਰਮਾਤਮਾ ਤਿੰਨੇ ਲੋਕਾਂ ਵਿੱਚ ਵਸਿਆ ਹੋਇਆ ਹੈ। ਫਿਰ ਕਹਿੰਦੇ ਨੇ, ਨੇਹ ਕੇਵਲ, ਉਹ ਪਰਮਾਤਮਾ ਵਾਸਨਾ ਤੋਂ ਰਹਿਤ ਹੈ, ਉਸ ਪਰਮਾਤਮਾ ਨੂੰ ਕੋਈ ਵਾਸਨਾ ਨਹੀਂ। ਫਿਰ ਕਹਿੰਦੇ ਨੇ, ਗਿਆਨ ਤੀਨ ਭਵਨ ਨੇਹ ਕੇਵਲ ਗਿਆਨ, ਜਿਹੜਾ ਪਰਮਾਤਮਾ ਤਿੰਨੇ ਲੋਕਾਂ ਵਿੱਚ ਮੌਜੂਦ ਹੈ, ਜਿਹੜਾ ਪਰਮਾਤਮਾ ਵਾਸਨਾ ਤੋਂ ਰਹਿਤ ਹੈ, ਉਸ ਮਨੁੱਖ ਦੀ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਤਾਂ ਹੀ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੈ ਈ ਹਾਂ ਊ ਹਾਂ ਸੱਚ ਹੋਵੇ। ਹੁਣ ਬਹੁਤ ਸਾਰੇ ਤਾਂ ਕਈ ਤਾਂ ਸਵਾਲ ਵੀ ਕਰਨਗੇ, ਸਾਨੂੰ ਤਾਂ ਬੜਾ ਚਿਰ ਹੋ ਗਿਆ ਮੰਗਦਿਆਂ ਮੰਗਦਿਆਂ, ਅਜੇ ਤਾਂ ਸਾਨੂੰ ਮਿਲਿਆ ਨਹੀਂ।
ਕਈਆਂ ਦੇ ਸਵਾਲ ਹੁੰਦੇ ਨੇ, ਕਰ ਦਿੰਦੇ ਕਈ ਸੱਜਣ ਸਵਾਲ, ਭਾਈ ਸਾਹਿਬ ਜੀ ਗੁਰਬਾਣੀ ਤਾਂ ਕਹਿੰਦੀ ਆ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੂਈ ਸੂਈ ਦੇਵੇ, ਸਾਨੂੰ ਤਾਂ ਮਿਲਿਆ ਨਹੀਂ ਅਜੇ। ਇੱਕ ਤੁਕ ਆਪਣੇ ਮਤਲਬ ਦੀ ਉਹ ਸਾਂਭ ਕੇ ਰੱਖ ਲਈ, ਉਸਦਾ ਰਟਨ ਕਰ ਲਿਆ, ਕਦੇ ਅਗਲੀ ਤੁਕ ਨਹੀਂ ਵਾਚੀ। ਗੁਰਬਾਣੀ ਦੀ ਬੜੇ ਕਮਾਲ ਦੀ ਬਣਤਰ ਹੈ, ਕਈ ਥਾਵਾਂ ਤੇ ਗੁਰਬਾਣੀ ਦੀ ਅੱਧੀ ਤੁਕ ਵਿੱਚ ਸਵਾਲ ਹੈ ਤੇ ਅੱਧੀ ਤੁਕ ਵਿੱਚ ਫਿਰ ਉਹਦਾ ਜਵਾਬ ਸਤਿਗੁਰੂ ਜੀ ਨੇ ਦਿੱਤਾ। ਕਈ ਜਗ੍ਹਾ ਇੱਕ ਤੁਕ ਸਵਾਲ ਦੀ ਹੈ ਤੇ ਦੂਜੀ ਤੁਕ 'ਚ ਸਤਿਗੁਰਾਂ ਨੇ ਜਵਾਬ ਦੇ ਦਿੱਤਾ। ਕਈ ਜਗ੍ਹਾ ਇੱਕ ਪਦਾ ਦੋ ਤੁਕਾਂ ਜਾਂ ਚਾਰ ਤੁਕਾਂ, ਇੱਕ ਪਦਾ ਉਹ ਸਵਾਲਾਂ ਦਾ ਹੈਗਾ ਤੇ ਨਾਲ ਹੀ ਅਗਲੇ ਪਦੇ ਵਿੱਚ ਉਹਦਾ ਜਵਾਬ ਹੈ। ਕਈ ਸ਼ਬਦਾਂ ਵਿੱਚ ਦੋ ਪਦੇ ਸਵਾਲਾਂ ਦੇ ਨੇ ਤੇ ਫਿਰ ਦੋ ਪਦੇ ਉਹਨਾਂ ਦੇ ਜਵਾਬ ਨੇ, ਬੜੀ ਕਮਾਲ ਦੀ ਬਣਤਰ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਤੀਨ ਭਵਨ ਨੇ ਕੇਵਲ ਗਿਆਨ, ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਮੰਗੈ ਠਾਕੁਰ ਪੁਨੇਤੇ ਸੋਈ ਸੋਈ ਦੇਵੈ ਦਿੰਦਾ ਹੈ। ਇੱਕ ਹੋਰ ਮੈਂ ਜ਼ਿਕਰ ਕਰ ਦੇਵਾਂ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਆਪਣਾ, ਇਤਿਹਾਸ ਵਿੱਚ ਕਈ ਵਾਰ ਜਿਹਨੇ ਰਾਈਟਰ ਨੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਖਾਂਦਾ ਕਈ ਇਤਿਹਾਸਕਾਰਾਂ ਦਾ ਲਿਖਿਆ, ਕਿਉਂਕਿ ਜਿਸ ਮਨੁੱਖ ਦੀ ਸੋਚ ਜਿੱਥੇ ਤੱਕ ਪਹੁੰਚੀ ਉਸਨੇ ਉੱਥੇ ਤੱਕ ਲਿਖ ਦਿੱਤਾ। ਪਰ ਗੁਰਬਾਣੀ ਦੇ ਇੱਕ ਅੱਖਰ ਤੇ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ, ਇੱਕ ਅੱਖਰ ਤੇ ਵੀ, ਗੁਰਬਾਣੀ ਦੇ ਇੱਕ ਅੱਖਰ ਤੇ ਵੀ ਕਿੰਤੂ ਪਰੰਤੂ ਨਹੀਂ ਹੋ ਸਕਦਾ। ਇੱਕ ਤੁਕ ਤਾਂ ਸਾਂਭ ਲਈ, ਪਰ ਕਦੇ ਅਗਲੇ ਤੁਕ ਨੂੰ ਪੜ੍ਹਿਆ, ਕਦੇ ਅਗਲੀ ਤੁਕ ਨੂੰ ਵਿਚਾਰਨ ਦਾ ਯਤਨ ਕੀਤਾ ਨਹੀਂ, ਉਹ ਤਾਂ ਨਹੀਂ, ਜੇ ਕਿਤੇ ਪੜ੍ਹ ਵੀ ਲਈ ਤਾਂ ਸਮਝਣ ਦਾ ਯਤਨ ਨਹੀਂ ਕੀਤਾ। ਗੁਰਬਾਣੀ ਸਿਰਫ ਪੜ੍ਹਨ ਜਾਂ ਸੁਣਨ ਵਾਸਤੇ ਹੀ ਨਹੀਂ, ਇਹ ਸਮਝਣ ਵਾਸਤੇ ਵੀ ਹੈ। ਸਮਝਣਾ ਪਏਗਾ, ਜੇ ਕਿਤੇ ਖਾਲੀ ਪੜ੍ਹਦੇ ਹੀ ਰਹੀਏ ਤੇ ਕੋਈ ਬੰਦਾ ਕਹੇ ਭਾਈ ਮੈਂ ਗੁਰਬਾਣੀ ਨੂੰ ਇਹਨੂੰ ਗੁਣਨਾ ਨਹੀਂ, ਮੈਂ ਇਹਨੂੰ ਵਿਚਾਰਨਾ ਨਹੀਂ, ਮੈਂ ਇਸ ਨੂੰ ਆਪਣੀ ਅਮਲੀ ਜੀਵਨ ਵਿੱਚ ਨਹੀਂ ਲਿਆਉਣਾ ਤੇ ਸਿਰਫ ਪੜ੍ਹ ਪੜ੍ਹ ਕੇ ਮੇਰਾ ਭਲਾ ਹੋ ਜਾਏਗਾ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲਈਏ ਆਪਾਂ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਅਰਜਾ, ਪੜੀਐ ਜੇਤੇ ਸਾਸ, ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝਕਣਾ ਝਾਕ। ਇੱਥੇ ਤੱਕ ਕਹਿ ਦਿੱਤਾ ਸਤਿਗੁਰਾਂ ਨੇ ਕਿ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਕੋਈ ਮਨੁੱਖ ਧਰਮ ਗ੍ਰੰਥਾਂ ਨੂੰ ਪੜ੍ਹ ਲਏ, ਪੜ੍ਹਦਾ ਹੀ ਰਹੇ। ਪਰ ਜੇ ਕਿਤੇ ਧਰਮ ਗ੍ਰੰਥਾਂ ਵਿੱਚ ਜੋ ਉਪਦੇਸ਼ ਲਿਖੇ ਨੇ ਕਿਤੇ ਉਹਨਾਂ ਨੂੰ ਮੰਨੇ ਹੀ ਨਾ, ਤਾਂ ਗੁਰੂ ਨਾਨਕ ਸਾਹਿਬ ਸੰਕੋਚ ਨਹੀਂ ਕਰ ਰਹੇ, ਕਹਿਣ ਲੱਗੇ ਪਿਆਰਿਓ ਇਵੇਂ ਹੀ ਲੱਗਦਾ ਵੀ ਹੰਕਾਰ ਦੇ ਅਧੀਨ ਹੋਇਆ ਉਹ ਮਨੁੱਖ, ਕਿਉਂਕਿ ਜਿਹੜਾ ਬਹੁਤਾ ਪੜ੍ਹੇਗਾ ਧਰਮ ਗ੍ਰੰਥ ਨੂੰ ਤੇ ਉਸ ਤੇ ਅਮਲ ਨਹੀਂ ਕਰੇਗਾ, ਉਸਦੇ ਅੰਦਰ ਹੰਕਾਰ ਬਣਨਾ ਸੁਭਾਵਿਕ ਗੱਲ ਹੈ, ਮੈਂ ਤਾਂ ਇੰਨੀ ਬਾਣੀ ਪੜ੍ਹਦਾ ਪਰ ਕਦੇ ਅਮਲ ਵਿੱਚ ਲਿਆਇਆ। ਪਿਆਰਿਆ ਤੂੰ ਕਹਿੰਦਾ ਮੈਂ ਪਾਠ ਬੜਾ ਕਰਦਾ, ਮੈਂ ਨਿਤਨੇਮ ਵੀ ਕਰਦਾ, ਪਰ ਮੇਰਾ ਜੀਵਨ 'ਚ ਕੁਝ ਬਦਲਾਅ ਨਾ ਆਇਆ। ਕਦੇ ਪਿਆਰਿਆ ਤੂੰ ਅਮਲ ਵਿੱਚ ਨਹੀਂ ਲਿਆਇਆ ਗੁਰਬਾਣੀ ਨੂੰ, ਸਿਰਫ ਪੜ੍ਹਦਾ ਹੀ ਰਿਹਾ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਮੈਂ ਤਾਂ ਕਹਿੰਦਾ ਵੀ ਕੋਈ ਮਨੁੱਖ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਗੁਰਬਾਣੀ ਪੜ੍ਹੇ, ਧਰਮ ਗ੍ਰੰਥ ਨੂੰ ਪੜ੍ਹੇ, ਪਰ ਜੇ ਕਿਤੇ ਮੰਨੇ ਹੀ ਨਾ
ਤਾਂ ਉਸ ਨੂੰ ਹਉਮੈ ਚੜ੍ਹ ਜਾਂਦੀ ਹੈ। ਤੇ ਹਉਮੈ ਦੇ ਅਧੀਨ ਹੋਇਆ ਮਨੁੱਖ ਜਦੋਂ ਧਰਮ ਗ੍ਰੰਥਾਂ ਨੂੰ ਪੜ੍ਹੇ ਤੇ ਕਹਿੰਦੇ ਸਿਰਫ ਝਾਕ ਮਾਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਕਦੇ ਅਮਲ ਵਿੱਚ ਨਹੀਂ ਲਿਆਇਆ। ਗੁਰਬਾਣੀ ਤਾਂ ਜੀਵਨ ਜਾਂਚ ਹੈ, ਧਰਮ ਗ੍ਰੰਥਾਂ ਵਿੱਚ ਤਾਂ ਜੀਵਨ ਜਾਂਚ ਲਿਖੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ ਕਹਿਣ ਲੱਗੇ ਪਿਆਰਿਓ ਇਸ ਨੂੰ ਪੜ੍ਹ ਕੇ ਸੁਣ ਕੇ ਮੰਨਣਾ ਪੈਂਦਾ ਹੈ, ਮੰਨਣਾ ਪਏਗਾ, ਗਲਤਾਂ ਮੰਨਣ ਦੀ ਆ। ਆਪਾਂ ਕੱਲ ਪਰਸੋਂ ਵੀ ਜ਼ਿਕਰ ਕੀਤਾ ਸੀ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ। ਜਿਹੜਾ ਇਸ ਗੁਰਬਾਣੀ ਨੂੰ ਸੁਣ ਲਏ, ਸੁਣ ਕੇ ਮੰਨ ਲਏ, ਪੜ੍ਹ ਲਏ, ਪੜ੍ਹ ਕੇ ਮੰਨ ਲਏ, ਉਸ ਮਨੁੱਖ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਬਿਆਨ ਕਰਨ ਤੋਂ ਪਰੇ ਹੈ, ਕਿਉਂਕਿ ਉਸਨੂੰ ਸਮਝ ਆ ਗਈ, ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ ਆ ਗਿਆ, ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਉਸਨੂੰ ਆ ਗਿਆ। ਉਹ ਤਾਂ ਦੁੱਖ ਨੂੰ ਸੁੱਖ ਨੂੰ ਬਰਾਬਰ ਸਮਝਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੇ। ਉਹ ਦਾਸ ਦੀ ਗੱਲ ਹੈ, ਪਹਿਲਾਂ ਤਾਂ ਦਾਸ ਬਣਨਾ ਪਏਗਾ, ਉਸ ਪਰਮਾਤਮਾ ਦਾ ਦਾਸ ਬਣਨਾ ਪਏਗਾ, ਉਸ ਪਰਮਾਤਮਾ ਦਾ ਸੇਵਕ ਬਣਨਾ ਪਏਗਾ, ਤਾਂ ਜਾ ਕੇ ਤੇਰੀ ਇਹ ਅਵਸਥਾ ਬਣੇਗੀ। ਜਿਸ ਦਿਨ ਤੂੰ ਦਾਸ ਬਣ ਗਿਆ, ਜਿਸ ਦਿਨ ਤੂੰ ਪਰਮਾਤਮਾ ਦਾ ਸੇਵਕ ਬਣ ਗਿਆ, ਫਿਰ ਤਾਂ ਤੇਰੀ ਅਵਸਥਾ ਇਹ ਬਣ ਜਾਏਗੀ, ਨਾਨਕ ਦਾਸ ਮੁਕਤੀ ਜੋ ਬੋਲੇ ਈਹਾ ਊਹਾ ਸੱਚ ਹੋਵੇ। ਇਸ ਲੋਕ ਵਿੱਚ ਵੀ ਸੱਚ ਹੋਵੇਗਾ ਉਸ ਬੰਦੇ ਦਾ ਬੋਲਿਆ, ਪ੍ਰਲੋਕ ਵਿੱਚ ਵੀ ਸੱਚ ਹੋਵੇਗਾ ਕਿਸੇ ਦੇ ਵਾਸਤੇ, ਉਹ ਪ੍ਰਲੋਕ ਵਾਸਤੇ ਵੀ ਵਚਨ ਕਰਦੇ ਉਹ ਵੀ ਸੱਚ ਹੋਣਗੇ। ਭਗਤ ਕਬੀਰ ਜੀ ਨੂੰ ਪੁੱਛ ਲਈਏ, ਭਗਤ ਕਬੀਰ ਜੀ ਤੁਸੀਂ ਵੀ ਦੱਸ ਦਿਓ, ਬਹੁਤ ਵਾਰ ਅਸੀਂ ਉਹ ਹੁਕਮਨਾਮਾ ਸੁਣਦੇ ਹਾਂ, ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ। ਕਿਸੇ ਬੰਦੇ ਨੂੰ ਕਹਿ ਕੇ ਦੇਖ ਲਓ ਵੀ ਤੂੰ ਗੁਰਬਾਣੀ ਨੂੰ ਪੜ੍ਹ ਕੇ ਨਾ ਸੁਣ ਕੇ ਤੂੰ ਮੰਨਦਾ ਨਹੀਂ, ਤੂੰ ਗਵਾਰਕ ਹੈ, ਝਗੜਾ ਇਕਦਮ ਤਿਆਰ ਹੈ, ਝਗੜਾ ਇਕਦਮ ਤਿਆਰ ਹੈ, ਕਹਿ ਕੇ ਦੇਖ ਲਓ ਕਿਸੇ ਨੂੰ। ਹਾਂ, ਬੰਦਾ ਆਪਣੇ ਆਪ ਭਾਵੇਂ ਆਪਣੀ ਮਰਜ਼ੀ ਨਾਲ ਕਹਿੰਦਾ ਫਿਰੇ ਜਾਵੇ ਵੜਿਆਈ ਲੈਣ ਵਾਸਤੇ, ਨਹੀਂ ਜੀ ਨਹੀਂ ਅਸੀਂ ਤਾਂ ਬਹੁਤ ਨੀਚ ਹੈਗੇ ਜੀ, ਮੈਂ ਤਾਂ ਬਹੁਤ ਗਰੀਬ ਜੀ, ਮੈਂ ਤਾਂ ਚੋਰ ਜੀ, ਮੈਂ ਤਾਂ ਇਹ ਜੀ, ਮੈਂ ਤਾਂ ਉਹ ਜੀ, ਜੇ ਕਿਤੇ ਹੋਰ ਕੋਈ ਬੰਦਾ ਕਹਿ ਦੇ ਇੱਕ ਵਾਰ ਕਹਿ ਕੇ ਦੇਖ ਲਓ, ਝਗੜਾ ਤਿਆਰ ਹੈ ਫਿਰ। ਉਸ ਬੰਦੇ ਦੀ ਅੰਦਰ ਦੀ ਹਉਮੈ ਇਕਦਮ ਬਾਹਰ ਆ ਜਾਂਦੀ ਹੈ, ਅੰਦਰ ਦਾ ਰੂਪ ਉਹਦਾ ਇਕਦਮ ਬਾਹਰ ਆ ਜਾਂਦਾ ਹੈ, ਤੂੰ ਕਿਵੇਂ ਮੈਨੂੰ ਇਹ ਗੱਲ ਕਹਿ ਦੇ। ਪਰ ਭਗਤ ਕਬੀਰ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ ਅਸੀਂ ਨਹੀਂ ਡਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਆਖ ਦਿੱਤਾ, ਸਮੇਂ ਦੀ ਹਕੂਮਤ ਸੀ ਬਾਬਰ ਦੀ, ਬਾਦਸ਼ਾਹ ਸੀ ਸਮੇਂ ਦਾ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਬਰ ਤੂੰ ਬਾਬਰ ਨਹੀਂ, ਤੂੰ ਤਾਂ ਜਾਬਰ ਹੈ, ਤੂੰ ਤਾਂ ਲੋਕਾਂ ਨਾਲ ਜਬਰੀ ਕਰਨ ਵਾਲਾ ਹੈ, ਤੂੰ ਤਾਂ ਲੋਕਾਂ ਨਾਲ ਧੱਕਾ ਕਰਨ ਵਾਲਾ ਹੈ, ਨਹੀਂ ਤਾਂ ਸਮੇਂ ਦੀ ਹਕੂਮਤ ਨਾਲ ਟਕਰਾਉਣਾ ਕੋਈ ਸੌਖਾ ਕੰਮ ਨਹੀਂ, ਹਰੇਕ ਬੰਦਾ ਬਚਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਧਰਮ ਗ੍ਰੰਥ ਬੜੇ ਪੜ੍ਹ ਲਏ, ਕਿਆ ਪੜੀਏ, ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਕੀ ਲਾਭ, ਕਿਆ ਪੜੀਏ ਕਿਆ ਗੁਨੀਏ, ਗੁਣ ਵੀ ਲਏ, ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ, ਬੜੇ ਧਰਮ ਗ੍ਰੰਥ ਸੁਣ ਵੀ ਲਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਉਸ ਪੜ੍ਹਨ ਦਾ, ਸੁਣਨ ਦਾ, ਗੁਣਨ ਦਾ ਕੀ ਲਾਭ ਹੋਇਆ, ਜੇ ਆਤਮਕ ਅਡੋਲਤਾ ਵਿੱਚ ਟਿਕ ਕੇ ਤੈਨੂੰ ਰੱਬ ਦੀ ਪ੍ਰਾਪਤੀ ਨਾ ਹੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਰਨਾ ਤਾਂ ਇਹ ਸੀ ਤੂੰ ਧਰਮ ਗ੍ਰੰਥ ਪੜ੍ਹ ਕੇ। ਧਰਮ ਗ੍ਰੰਥ ਬਾਰ ਬਾਰ ਉਪਦੇਸ਼ ਕਰਦੇ ਨੇ, ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਤੈਨੂੰ ਸਭ ਕੁਝ ਦਿੱਤਾ ਹੈ,
ਫਿਰ ਤੂੰ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਸੀ, ਉਹਦਾ ਸ਼ੁਕਰ ਕਰਨਾ ਸੀ। ਦੁਨੀਆਵੀ ਤੌਰ 'ਤੇ ਤਾਂ ਅਸੀਂ ਬੜਾ ਸ਼ੁਕਰਾਨਾ ਕਰੀ ਜਾਂਦੇ ਹਾਂ, ਦੁਨੀਆਵੀ ਤੌਰ 'ਤੇ ਕੋਈ ਮਨੁੱਖ ਸਾਡੀ ਹੈਲਪ ਕਰਦੇ, ਉਹ ਮਨੁੱਖ ਜਦੋਂ ਵੀ ਸਾਡੇ ਸਾਹਮਣੇ ਆਏਗਾ ਸਾਡੇ ਦੂਰੋਂ ਹੀ ਹੱਥ ਜੁੜ ਜਾਂਦੇ ਨੇ ਉਹਦੇ ਅੱਗੇ, ਦੂਰੋਂ ਹੀ ਉਹਨੂੰ ਨਮਸਕਾਰ ਕਰਦੇ ਹਾਂ। ਕਿਉਂ? ਉਹਨੇ ਸਾਡੀ ਹੈਲਪ ਕੀਤੀ ਸੀ, ਬਸ ਉਹਦੀ ਇੱਕ ਵਾਰ ਦੀ ਦੋ ਵਾਰ ਦੀ ਕੀਤੀ ਹੋਈ ਹੈਲਪ ਉਹ ਸਾਨੂੰ ਚੇਤੇ ਰਹਿੰਦੀ ਹੈ। ਪਰਮਾਤਮਾ ਨੇ ਇੰਨਾ ਵੱਡਾ ਉਪਕਾਰ ਸਾਡੇ 'ਤੇ ਕੀਤਾ ਅਤੇ ਕਈ ਵਾਰ ਥੋੜ੍ਹਾ ਜਿਹਾ ਕਾਰੋਬਾਰ ਥੋੜ੍ਹਾ ਜਿਹਾ ਠੰਡਾ ਹੋ ਜੇ, ਘੱਟ ਚੱਲੇ, ਬੰਦਾ ਉਲਾਮੇ ਦੇਣ ਲੱਗ ਪੈਂਦਾ ਉਸ ਰੱਬ ਨੂੰ, ਵਾਹਿਗੁਰੂ ਜੀ ਇਹ ਤੂੰ ਮੇਰੇ ਨਾਲ ਕੀ ਕਰ ਰਿਹਾ, ਇਹ ਘਾਟਾ ਮੈਨੂੰ ਹੀ ਦੇਣਾ ਸੀ। ਕਦੇ ਸੋਚ ਪਿਆਰਿਆ ਉਸ ਪਰਮਾਤਮਾ ਨੇ ਤੈਨੂੰ ਕਿੰਨਾ ਅਮੀਰ ਬਣਾਇਆ, ਜੇ ਕਿਤੇ ਦੁਨੀਆ ਵੀ ਦੌਲਤ ਥੋੜ੍ਹੀ ਜਿਹੀ ਘੱਟ ਗਈ ਤਾਂ ਤੂੰ ਰੋਣ ਲੱਗ ਪੈਂਦਾ, ਉਸ ਪਰਮਾਤਮਾ ਨੂੰ ਹੀ ਉਲਾਮੇ ਦੇਈ ਜਾਂਦਾ। ਜਿਸ ਪਰਮਾਤਮਾ ਨੇ ਤੈਨੂੰ ਇੰਨੇ ਸੋਹਣੀ ਅੱਖਾਂ ਦਿੱਤੀਆਂ, ਕੰਨ ਦਿੱਤੇ, ਨਾਸਕਾਂ ਦਿੱਤੀਆਂ, ਜੇਬ ਦਿੱਤੀ, ਹੱਥ ਪੈਰ ਦਿੱਤੇ, ਇੰਨੇ ਸੋਹਣਾ ਸਰੀਰ ਦਿੱਤਾ, ਧੀ ਪੁੱਤਰ ਦਿੱਤੇ, ਰਿਸ਼ਤੇਦਾਰ ਦਿੱਤੇ, ਘਰ ਬਾਰ ਦਿੱਤਾ, ਉਸ ਪਰਮਾਤਮਾ ਨੂੰ ਹੀ ਉਲਾਮੇ ਦੇਣ ਲੱਗ ਪੈਂਦਾ। ਕਦੇ ਝਾਤ ਮਾਰ ਕੇ ਵੇਖੀ ਅੰਦਰਲੇ ਸਿਸਟਮ 'ਚ ਜਾਂ ਬਾਹਰਲੇ ਸਰੀਰ ਦੇ ਤੌਰ 'ਤੇ, ਕਿਸੇ ਨੂੰ ਕਹਿ ਕੇ ਦੇਖੋ ਭਾਈ ਤੂੰ ਇੱਕ ਹੱਥ ਦੇ ਦੇ ਮੈਨੂੰ, ਮੇਰਾ ਇੱਕ ਹੱਥ ਖਰਾਬ ਹੋ ਗਿਆ, ਤੂੰ ਇੱਕ ਹੱਥ ਦੇ ਦੇ ਕੋਈ ਦੇ ਦੇਗਾ, ਕਿਸੇ ਕਹੋ ਮਿੱਤਰ ਪਿਆਰੇ ਨੂੰ, ਕਿਸੇ ਮਿੱਤਰ ਪਿਆਰੇ ਨੂੰ ਕਹੋ ਭਾਈ ਮੇਰਾ ਇੱਕ ਪੈਰ ਕੰਮ ਨਹੀਂ ਕਰਦਾ, ਤੂੰ ਮੈਨੂੰ ਇੱਕ ਪੈਰ ਦੇ ਦੇ, ਦੇ ਦੇਗਾ, ਪੈਸੇ ਲੈ ਲੈ ਭਾਈ ਤੂੰ ਨਹੀਂ ਦੇਗਾ, ਰੱਬ ਨੇ ਤਾਂ ਸਾਨੂੰ ਫਿਰੀ ਦਿੱਤੇ ਹੋਏ ਨੇ। ਅੰਦਰਲੇ ਸਿਸਟਮ ਕਿੰਨੇ ਕੀਮਤੀ ਨੇ, ਹਾਰਟ, ਕਿਡਨੀ, ਲੀਵਰ ਕਿੰਨੇ ਕੀਮਤੀ ਉਹਨੇ ਦਿੱਤੇ ਨੇ ਸਾਨੂੰ। ਬੰਦੇ ਦਾ ਇੱਕ ਅੰਗ ਖਰਾਬ ਹੋ ਜੇ ਬੰਦਾ ਤੜਪ ਉੱਠਦਾ ਹੈ, ਕਹਿੰਦਾ ਕਿਸੇ ਵੀ ਕੀਮਤ 'ਤੇ ਮੈਨੂੰ ਇਹ ਕਿਤੇ ਮੇਰੇ ਅੰਦਰ ਸਰੀਰ ਦਾ ਅੰਗ ਮਿਲ ਜਾਵੇ, ਮੈਂ ਹੋਰ ਜੀ ਲਵਾਂਗਾ ਸੰਸਾਰ ਵਿੱਚ, ਮੈਂ ਆਪਣੇ ਪਰਿਵਾਰ 'ਚ ਹੋਰ ਥੋੜ੍ਹੇ ਦਿਨ ਰਹਿ ਲਵਾਂਗਾ, ਕਿਤੇ ਇਹ ਅੰਗ ਮੈਨੂੰ ਮੌਲ ਮਿਲ ਜਾਵੇ, ਕਿਸੇ ਵੀ ਕੀਮਤ 'ਤੇ ਮੈਂ ਖਰੀਦ ਲਵਾਂਗਾ। ਪਰ ਪਿਆਰਿਆ ਜਿਸ ਪਰਮਾਤਮਾ ਨੇ ਤੈਨੂੰ ਇਹ ਫ੍ਰੀ 'ਚ ਹੀ ਦੇ ਦਿੱਤੇ, ਕਦੇ ਉਸ ਦਾ ਸ਼ੁਕਰਾਨਾ ਨਹੀਂ ਬਣਦਾ? ਥੋੜ੍ਹੇ ਜਿਹੇ ਮਾਇਆ ਦੇ ਪਿੱਛੇ ਤੂੰ ਰੋਣ ਲੱਗ ਪੈਂਦਾ ਹੈ। ਮਾਟੀ ਕੋ ਕੁਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੋਹਰੀਓ ਫਿਰਤ ਹੈ, ਜਬ ਕਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਾਡਾ ਇਹ ਹਾਲ ਹੈ ਸੰਸਾਰਿਕ ਜੀਵਾਂ ਦਾ, ਭਗਤਾਂ ਦਾ ਇਹ ਹਾਲ ਨਹੀਂ ਹੁੰਦਾ। ਭਗਤਾਂ ਤੇ ਸੰਸਾਰਿਆਂ ਜੋੜ ਕਦੇ ਨਾ ਆਇਆ, ਇੱਕ ਭਗਤ ਨੇ ਇੱਕ ਸੰਸਾਰੀ ਨੇ, ਭਗਤਾਂ ਦੀ ਗਿਣਤੀ ਬਹੁਤ ਘੱਟ ਹੈ, ਸੰਸਾਰੀਆਂ ਦੀ ਜ਼ਿਆਦਾ ਗਿਣਤੀ ਹੈ। ਸੰਸਾਰੀ ਉਹ ਨੇ ਜਿਹੜੇ ਸੰਸਾਰ ਵਿੱਚ ਰਚੇ ਮਿੱਚੇ ਨੇ, ਭਗਤ ਉਹ ਨੇ ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਰਚੇ ਮਿੱਚੇ ਹੋਏ ਨੇ, ਉਹ ਸੰਸਾਰ ਦਾ ਮੋਹ ਨਹੀਂ ਕਰਦੇ। ਤੇ ਇਹ ਵੀ ਹੈ ਕਿ ਉਹ ਸੰਸਾਰ ਨੂੰ ਪਿਆਰ ਨਹੀਂ ਕਰਦੇ, ਪਿਆਰ ਵੀ ਇੰਨਾ ਕਰਦੇ ਕਿ ਭਗਤਾਂ ਨੂੰ ਸਾਰੇ ਹੀ ਆਪਣੇ ਲੱਗਦੇ ਨੇ। ਇਤਿਹਾਸ ਗਵਾਹ ਹੈ, ਇੱਕ ਵਾਰ ਨਹੀਂ ਆਪ ਸਾਰਿਆਂ ਨੇ ਕਿੰਨੀ ਵਾਰ ਉਹ ਸਾਖੀ ਸੁਣੀ ਭਾਈ ਘਨੱਈਆ ਜੀ ਦੀ, ਦਸਵੇਂ ਪਾਤਸ਼ਾਹ ਜੀ ਦਾ ਸਮਾਂ ਹੈ, ਜੰਗ ਹੁੰਦੀ ਹੈ, ਸਿੱਖ ਬੜੇ ਦਲੇਰੀ ਨਾਲ ਲੜਦੇ ਨੇ, ਦੁਸ਼ਮਣਾਂ ਦੇ ਆਹੂ ਲਾਉਂਦੇ ਨੇ, ਉਹ ਧਰਤੀ ਤੇ ਡਿੱਗਦੇ ਨੇ, ਭਾਈ ਘਨੱਈਆ ਜੀ ਆ ਕੇ ਆਪਣਿਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਤੇ ਜਿਹੜੇ ਦੁਸ਼ਮਣ ਦੀ ਫੌਜ ਉਹ ਲੋਕੀ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਵੀ ਪਾਣੀ ਛਕਾਈ ਜਾਂਦੇ ਨੇ, ਉਹ ਤੰਦਰੁਸਤ ਹੋ ਕੇ ਫਿਰ ਲੜ ਪੈਂਦੇ ਨੇ। ਸਿੱਖਾਂ ਨੇ ਤਾਂ ਸ਼ਿਕਾਇਤ ਕਰ ਦਿੱਤੀ, ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਆਪਣੇ ਭਾਈ ਘਨੱਈਆ ਜੀ ਨੂੰ ਰੋਕੋ, ਕਿਉਂ ਕੀ ਹੋਇਆ? ਗੁਰਦੇਵ ਅਸੀਂ ਬੜੇ ਦਲੇਰੀ ਨਾਲ ਲੜਦੇ ਹਾਂ, ਜ਼ਾਲਮਾਂ ਨੂੰ ਢਾਨੇ ਹਾਂ, ਉਹਨਾਂ ਨੂੰ ਧਰਤੀ 'ਤੇ ਡੇਕਦੇ ਹਾਂ, ਭਾਈ ਘਨੱਈਆ ਜੀ ਉਹਨਾਂ ਨੂੰ ਪਾਣੀ ਛਕਾਈ ਜਾਂਦਾ, ਉਹ ਤੰਦਰੁਸਤ ਹੋ ਕੇ ਫਿਰ ਲੜ ਪੈਂਦੇ ਨੇ। ਇਹਨੂੰ ਸਮਝਾਓ। ਗੁਰਦੇਵ ਕਹਿੰਦੇ ਸੱਦ ਲੈਂਦੇ ਹਾਂ,
ਭਾਈ ਘਨੱਈਆ ਜੀ ਨੂੰ ਸੱਦ ਲਿਆ। ਹਾਂਜੀ ਭਾਈ ਘਨੱਈਆ ਜੀ, ਤੇ ਭਾਈ ਘਨੱਈਆ ਜੀ ਹੱਥ ਜੋੜ ਕੇ ਸਾਹਮਣੇ ਖੜੇ ਨੇ, ਸਤਿਗੁਰੂ ਜੀ ਹੁਕਮ। ਕਹਿਣ ਲੱਗੇ ਭਾਈ ਤੇਰੀ ਸ਼ਿਕਾਇਤ ਹੈਗੀ, ਤੂੰ ਦੁਸ਼ਮਣਾਂ ਨੂੰ ਪਾਣੀ ਛਕਾਈ ਜਾਂਦਾ, ਉਹ ਤੰਦਰੁਸਤ ਹੋ ਕੇ ਫੇਰ ਲੜਦੇ ਪੈਂਦੇ ਨੇ। ਗੁਰਦੇਵ ਮੈਂ ਤਾਂ ਉਸ ਵੇਲੇ ਵੇਖਦਾ ਹੀ ਨਹੀਂ ਜਦੋਂ ਮੈਂ ਪਾਣੀ ਛਕਾਉਂਦਾ, ਮੈਂ ਤਾਂ ਉਹਨਾਂ ਦਾ ਮੂੰਹ ਹੀ ਨਹੀਂ ਵੇਖਦਾ, ਮੇਰਾ ਤਾਂ ਧਿਆਨ ਹੀ ਤੁਹਾਡੇ ਚਰਨਾਂ 'ਚ ਜੁੜਿਆ ਰਹਿੰਦਾ, ਮੈਨੂੰ ਤਾਂ ਸਾਰਿਆਂ ਵਿੱਚ ਤੁਸੀਂ ਨਜ਼ਰ ਆਉਂਦੇ ਹੋ, ਮੈਂ ਤਾਂ ਸਾਰਿਆਂ ਵਿੱਚ ਤੁਹਾਡਾ ਰੂਪ ਵੇਖਦਾ। ਸਤਿਗੁਰੂ ਜੀ ਗੁਰਬਾਣੀ ਨੂੰ ਪੁੱਛੀਏ, ਗੁਰਬਾਣੀ ਦੀ ਮੋਹਰ ਮਾਰੀਏ ਆਪਾਂ,

ਪਰ ਇਹ ਅਵਸਥਾ ਕਦ ਬਣੀ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਪਹਿਲਾਂ ਬੜੀ ਈਰਖਾ ਹੁੰਦੀ ਸੀ, ਆਪਣਿਆਂ ਨਾਲ ਪਿਆਰ ਬਣਿਆ ਰਹਿੰਦਾ ਸੀ ਤੇ ਦੂਜਿਆਂ ਨਾਲ ਦੁਐਸ ਬਣਿਆ ਰਹਿੰਦਾ ਸੀ, ਈਰਖਾ ਰਹਿੰਦੀ ਸੀ। ਦੂਜੇ ਦਾ ਕਾਰੋਬਾਰ ਥੋੜਾ ਜਿਹਾ ਚੰਗਾ ਚੱਲ ਪਿਆ ਤੇ ਬੜੀ ਸੜਨ ਹੁੰਦੀ ਸੀ, ਬੜੀ ਦਿੱਕਤ ਹੁੰਦੀ ਸੀ। ਪਰ ਹੁਣ ਨਹੀਂ, ਹੁਣ ਜਦੋਂ ਤੋਂ ਸਾਧ ਸੰਗਤ ਚ ਆਇਆ, ਗੁਰੂ ਦੀ ਸੰਗਤ ਵਿੱਚ ਆਇਆ, ਸਤਿਗੁਰੂ ਜੀ ਹੁਣ ਚੇਂਜ ਹੋ ਗਿਆ ਸਭ ਕੁਝ। ਬਿਸਰ ਗਈ ਸਭ ਤਾਤ ਪਰਾਈ, ਜਿਹੜੀ ਦੂਜਿਆਂ ਦੀ ਈਰਖਾ ਸੀ, ਸੜਨ ਸੀ, ਅੰਦਰ ਜੈਲਸ ਹੁੰਦੇ ਸੀ, ਹੁਣ ਨਹੀਂ ਹੁੰਦੀ ਉਹ, ਕਿਉਂਕਿ ਹੁਣ ਤਾਂ ਇੱਕ ਵਾਰ ਚ ਕਈ ਵਾਰ ਇਹ ਗੱਲ ਕਹਿੰਦਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਤਾਂ ਸਰਬੱਤ ਦਾ ਹੀ ਭਲਾ ਮੰਗੀ ਜਾਂਦਾ, ਹੁਣ ਉਹ ਸੜਨ ਫਿਰ ਰਹੀ ਕਿੱਥੇ? ਪਰ ਕਿਤੇ ਇੱਕ ਵਾਰ ਝਾਤ ਮਾਰ ਕੇ ਵੇਖੀ ਵੀ ਸਾਡੇ ਨਾਲ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੋ ਰਿਹਾ ਵੀ ਗੁਰੂ ਦੀ ਸ਼ਰਨ ਵਿੱਚ ਵੀ ਅਸੀਂ ਆ ਰਹੇ। ਕਈ ਵਾਰ ਅਸੀਂ ਇਹ ਗੱਲ ਕਹਿ ਵੀ ਰਹੇ ਆਪਣੀ ਜੀਭ ਨਾਲ ਤੇ ਫਿਰ ਵੀ ਅੰਦਰ ਸਾੜਾ ਹੋਇਆ ਤੇ ਪਿਆਰਿਆ ਤੂੰ ਮੰਨ ਕਰਕੇ ਗੁਰੂ ਚਰਨਾਂ ਨਾਲ ਜੁੜਿਆ ਹੀ ਨਹੀਂ ਫਿਰ ਅਜੇ। ਜੇ ਤੂੰ ਅਜੇ ਵੀ ਦੂਜਿਆਂ ਦਾ ਉਹਨਾਂ ਦਾ ਨੁਕਸਾਨ ਹੀ ਲੋਚਦਾ, ਉਹਨਾਂ ਦਾ ਬੁਰਾ ਹੀ ਲੋਚਦਾ, ਤੇ ਫਿਰ ਅਜੇ ਤੂੰ ਮਨ ਕਰਕੇ ਅੰਦਰੋਂ ਤੂੰ ਗੁਰੂ ਚਰਨਾਂ ਨਾਲ ਨਹੀਂ ਜੁੜਿਆ, ਸਿਰਫ ਤੇਰਾ ਅਜੇ ਦਿਖਾਵਾ ਮਾਤਰ ਹੈ। ਨਾ ਕੋ ਬੈਰੀ ਨਾ ਹੀ ਬੇਗਾਨਾ, ਹੁਣ ਨਹੀਂ ਕੋਈ ਬੈਰੀ ਲੱਗਦਾ, ਹੁਣ ਬੇਗਾਨਾ ਨਹੀਂ ਲੱਗਦਾ, ਹੁਣ ਤਾਂ ਸਾਰੇ ਹੀ ਆਪਣੇ ਲੱਗਦੇ ਨੇ। ਕਿਉਂ, ਕੀ ਕਾਰਨ ਹੈ? ਕਹਿਣ ਲੱਗੇ ਸਾਰਿਆਂ ਵਿੱਚੋਂ ਰੱਬ ਆਪ ਵਸਿਆ ਹੋਇਆ, ਸਾਰੇ ਰੱਬ ਦੇ ਬਣਾਏ ਹੋਏ ਨੇ, ਸਭ ਮੈਂ ਰਵ ਰਹਿ ਆਪ ਰੱਬ ਇੱਕ ਹੈ। ਉਹ ਸਾਰਿਆਂ ਵਿੱਚ ਇੱਕ ਮਾਲਕ ਆਪ ਵਸਿਆ ਹੋਇਆ ਹੈ, ਹੁਣ ਕਿਵੇਂ ਕੋਈ ਆਪਣਾ ਲੱਗੇ, ਕਿਵੇਂ ਬੇਗਾਨਾ ਲੱਗੇ? ਸਾਰੇ ਹੀ ਆਪਣੇ ਲੱਗਦੇ ਨੇ। ਪਹਿਲਾਂ ਕੋਈ ਆਪਣਾ ਲੱਗਦਾ ਸੀ, ਕੋਈ ਬੇਗਾਨਾ ਲੱਗਦਾ ਸੀ। ਜਿਸਨੇ ਗੱਲ ਮੰਨ ਲਈ ਉਹ ਆਪਣਾ ਲੱਗਦਾ ਸੀ, ਜਿਹੜਾ ਗੱਲ ਨਾ ਮੰਨੇ ਉਹ ਪਰਾਇਆ ਲੱਗਦਾ ਸੀ। ਪਰ ਹੁਣ ਨਹੀਂ। ਪਰ ਇਹ ਕਿਰਪਾ ਗੁਰੂ ਨੇ ਕੀਤੀ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਤਬਦੀਲੀ ਆਈ ਹੈ। ਭਾਈ ਵਿਧੀ ਚੰਦ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਂਦੇ ਨੇ, ਪਹਿਲਾਂ ਕੀ ਕੰਮ ਕਰਦੇ ਨੇ? ਧਾੜਵੀ ਨੇ, ਸਨ ਲਾਉਂਦੇ ਨੇ, ਚੋਰੀ ਦਾ ਕੰਮ ਕਰਦੇ ਨੇ, ਤੇ ਜਦੋਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਜੀਵਨ ਹੀ ਬਦਲ ਗਿਆ, ਜੀਵਨ ਹੀ ਬਦਲ ਗਿਆ। ਛੱਡ ਦਿੱਤੇ ਸਾਰੇ ਕੰਮ ਉਹ ਚੋਰੀ ਵਾਲੇ। ਇੱਕ ਦਿਨ ਕਿਹੜੀ ਉਪਾਧੀ ਹਾਸਲ ਕੀਤੀ ਹੈ? ਵਿਦੀਸ਼ਨ ਛੀਨਾ ਗੁਰੂ ਕਾ ਸੀਨਾ, ਇਹ ਉਪਾਧੀ ਹਾਸਲ ਲਈ ਛੇਵੇਂ ਪਾਤਸ਼ਾਹ ਤੋਂ ਉਪਾਧੀ ਹਾਸਲ ਕਰ ਲਈ, ਇਹ ਪਦਵੀ ਲੈ ਲਈ ਵੀ ਤੂੰ ਗੁਰੂ ਦਾ ਸੀਨਾ ਹੈ, ਗੁਰੂ ਦਾ ਜਿਗਰਾ ਹੈ ਤੂੰ। ਬਸ ਪਿਆਰਿਆ ਤੂੰ ਗੁਰੂ ਚਰਨਾਂ ਨਾਲ ਜੁੜ ਕੇ ਤਾਂ ਦੇਖ, ਇੱਕ ਵਾਰ ਤੂੰ ਗੁਰੂ ਦਾ ਹੋ ਕੇ ਤਾਂ ਦੇਖ, ਫਿਰ ਦੇਖ ਤੇਰੇ ਜੀਵਨ ਨੂੰ ਗੁਰੂ ਨੇ ਕਿਵੇਂ ਤਬਦੀਲ ਕਰ ਦੇਣਾ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜੇ ਅੰਦਰ ਨੂੰ ਸਾਫ਼ ਕਰਨਾ ਹੈ, ਮਤ ਨੂੰ ਸਾਫ਼ ਕਰਨੀ ਹੈ, ਤਾਂ ਫਿਰ ਨਾਮ ਜਪਣਾ ਪਏਗਾ, ਉਸ ਪਰਮਾਤਮਾ ਨੂੰ ਯਾਦ ਰੱਖਣਾ ਪਏਗਾ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਪਏਗਾ। ਅਸਲ ਵਿੱਚ ਜੋ ਧਿਆਨ ਕਰਕੇ ਦੇਖੀਏ ਨਾ, ਤਾਂ ਸੱਚਾਈ ਸਾਹਮਣੇ ਇਹ ਆਉਂਦੀ ਹੈ ਵੀ ਅਸੀਂ ਦੁਨੀਆਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਦੁਨੀਆਂ ਦੇ ਮਾਲਕ ਨੂੰ ਖੁਸ਼ ਕਰਨਾ ਨਹੀਂ ਚਾਹੁੰਦੇ। ਜਿਸ ਦਿਨ ਪਿਆਰਿਆ ਤੂੰ ਦੁਨੀਆਂ ਦੇ ਮਾਲਕ ਨੂੰ ਖੁਸ਼ ਕਰ ਲਿਆ, ਦੁਨੀਆਂ ਤਾਂ ਆਪੇ ਹੀ ਖੁਸ਼ ਹੋ ਜਾਏਗੀ ਤੇਰੇ ਤੋਂ ਫਿਰ। ਪਰ ਤੂੰ ਸਿਰਫ ਦੁਨੀਆਂ ਤੱਕ ਸੀਮਿਤ ਆ। ਕਿਉਂ? ਕਿਉਂਕਿ ਅਸੀਂ ਇਸ ਦੁਨੀਆਂ 'ਚ ਰਹਿਣਾ ਹੈ। ਕਦੋਂ ਤੱਕ ਰਹਿਣਾ ਹੈ? ਬੁਢੇਪੇ ਤੱਕ ਰਹਿਣਾ ਹੈ, ਬੁਢੇਪੇ ਤੱਕ ਰਹਿਣਾ ਹੈ। ਸਾਰੇ ਇੰਤਜ਼ਾਮ ਕਰਦੇ ਹਾਂ, ਕਦੋਂ ਤੱਕ ਦਾ ਕਰਦੇ ਹਾਂ? ਬੁਢੇਪੇ ਤੱਕ ਦਾ। ਬਚਪਨ ਹੈ, ਪੜ੍ਹਾਈ ਲਿਖਾਈ ਦਾ ਸਮਾਂ ਹੈ, ਜਵਾਨੀ ਆਈ, ਚਾਰ ਪੈਸੇ ਕਮਾਉਣ ਦਾ ਸਮਾਂ ਹੈ। ਕਿਉਂ ਕਮਾ ਕਮਾ ਕੇ ਇਕੱਠੇ ਕਰੀ ਜਾਂਦੇ? ਸਾਡਾ ਬੁਢੇਪਾ ਸੁਖੀ ਹੋ ਜਾਵੇ, ਉਹ ਸੋਹਣਾ ਨਿਕਲ ਜਾਵੇ। ਪਰ ਜੀਵਨ ਕਿ ਬੁਢੇਪੇ ਤੱਕ ਹੀ ਜ਼ਿੰਦਗੀ ਹੈ? ਬੁਢੇਪੇ ਤੋਂ ਅੱਗੇ ਦਾ ਕੁਝ ਸੰਵਾਰਿਆ,
ਉਹਦੇ ਵਾਸਤੇ ਕੁਝ ਰੱਖਿਆ, ਕਿਉਂਕਿ ਬੰਦਾ ਸੋਚਦਾ ਭਾਈ ਬੁੱਢੇ ਹੋਵਾਂਗੇ ਇੱਕ ਦਿਨ, ਫਿਰ ਮਰ ਜਾਵਾਂਗੇ, ਮਰ ਕੇ ਸਭ ਕੁਝ ਖਤਮ ਕਿੱਥੇ ਹੋ ਜਾਏਗਾ, ਆਤਮਾ ਤਾਂ ਅਮਰ ਹੈ, ਇਹ ਤਾਂ ਨਹੀਂ ਮਰਨੀ, ਆਤਮਾ ਤਾਂ ਅਮਰ ਹੈ, ਇਹ ਸਰੀਰ ਮਿਲਿਆ, ਸਰੀਰ ਵਿੱਚੋਂ ਮਾਲਕ ਨੇ ਜਿੰਦ ਪਾਈ ਹੈ ਤੇ ਆਪਣੀ ਜਿੰਦੋਂ ਕੱਢ ਲੈਂਦਾ ਹੈ, ਜੀਵ ਆਤਮਾ ਤਾਂ ਅਮਰ ਹੈ। ਤੇ ਗੁਰਬਾਣੀ ਨੂੰ ਪੁੱਛ ਲਈਏ, ਸਤਿਗੁਰੂ ਜੀ ਅਸੀਂ ਕਹਿੰਦੇ ਵੀ ਜੇ ਕਿਤੇ ਸਰੀਰ ਵਿੱਚੋਂ ਜਿੰਦ ਨਿਕਲ ਜਾਵੇ, ਅਸੀਂ ਕਹਿੰਦੇ ਭਾਈ ਬੰਦਾ ਮਰ ਗਿਆ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਉ ਚਲਤ ਪਿਆ। ਹੋਰ ਥੋੜਾ ਜਿਹਾ ਆਪਾਂ ਬਰੀਕੀ ਵਿੱਚ ਜਾਈਏ, ਜੇ ਕਿਤੇ ਗੱਲ ਮਰਨ ਦੀ ਇਹ ਸੱਚ ਹੋ ਜਾਵੇ ਵੀ ਬੰਦਾ ਮਰ ਗਿਆ, ਜੀਵ ਆਤਮਾ ਮਰ ਗਿਆ, ਤੇ ਫਿਰ ਜਿਹੜਾ ਬਾਰ ਬਾਰ ਗੱਲ ਹੁੰਦੀ ਹੈ, ਬੰਦਿਆ ਤੇਰੇ ਤੋਂ ਹਿਸਾਬ ਕਿਤਾਬ ਲਿਆ ਜਾਏਗਾ, ਕਰਮਾਂ ਦਾ ਲੇਖਾ ਤੂੰ ਭੁਗਤਣਾ ਪਏਗਾ, ਤੇ ਫਿਰ ਤਾਂ ਬੰਦਾ ਕਹੇਗਾ ਭਾਈ ਮਰ ਗਏ ਤਾਂ ਸਭ ਕੁਝ ਖਤਮ ਹੋ ਗਿਆ ਨਾ, ਫਿਰ ਤਾਂ ਫਿਰ ਲੇਖਾ ਲੈਣ ਦੇਣ ਦੀ ਕੀ ਲੋੜ ਹੈ, ਫਿਰ ਤਾਂ ਲੋੜ ਹੀ ਕੋਈ ਨਹੀਂ, ਫਿਰ ਤਾਂ ਜੋ ਮਰਜ਼ੀ ਕਰੀਏ, ਫਿਰ ਕੀ ਡਰ ਹੈ, ਕੋਈ ਡਰ ਨਹੀਂ। ਪਰ ਜੀਵ ਆਤਮਾ ਤਾਂ ਨਹੀਂ ਮਰਦਾ,

ਹੀ ਮੇਰਾ ਸੌਖਾ ਹੋ ਜਾਵੇ ਕਿਤੇ। ਹੁਣ ਉਹ ਤਾਂ ਸੌਖਾ ਤਾਂ ਹੋਏਗਾ ਜਿਹਦੇ ਦਰ ਤੋਂ ਜਾਣ ਲੱਗਿਆ, ਜਿਹਦੇ ਘਰ ਤੋਂ ਜਾਣ ਲੱਗਿਆ, ਉਹਦੇ ਵਾਸਤੇ ਤੂੰ ਕੁਝ ਕੀਤਾ ਕੀਤਾ ਕਿ ਨਹੀਂ ਕੀਤਾ ਕੁਝ, ਉਹਦੇ ਨਾਲ ਕੋਈ ਜਾਣ ਪਛਾਣ ਬਣਾਈ। ਇੱਕ ਆਪਾਂ ਕਿਸੇ ਨਵੀਂ ਥਾਂ ਤੇ ਜਾਈਏ, ਡਰਦੇ ਡਰਦੇ ਜਾਂਦੇ ਹਾਂ ਨਵੇਂ ਘਰ 'ਚ, ਜਿੱਥੇ ਜਾਣ ਪਛਾਣ ਹੋਏ, ਜਿਹਦੇ ਨਾਲ ਜਾਣ ਪਛਾਣ ਹੋਏ, ਬੰਦਾ ਖੁਸ਼ੀ ਖੁਸ਼ੀ ਜਾਂਦਾ ਉਹਦੇ ਘਰ, ਕੋਈ ਡਰ ਨਹੀਂ ਕਿਉਂਕਿ ਉਹਦੇ ਨਾਲ ਪਹਿਲੀ ਜਾਣ ਪਛਾਣ ਹੈ। ਪਰਮਾਤਮਾ ਦੇ ਪਿਆਰੇ, ਪਰਮਾਤਮਾ ਦੇ ਭਗਤ ਜਨ ਪਹਿਲਾਂ ਹੀ ਪਰਮਾਤਮਾ ਦੇ ਨਾਲ ਜਾਣ ਪਛਾਣ ਬਣਾ ਕੇ ਰੱਖਦੇ ਨੇ। ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ, ਉਹ ਤਾਂ ਆਪਣੇ ਮਾਲਕ ਦੇ ਘਰ ਜਾਂਦੇ ਨੇ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਹੁੰਦਾ ਕਿਸੇ ਨੂੰ ਚਾਓ? ਸਭ ਤੋਂ ਜ਼ਿਆਦਾ ਜੇ ਕਿਤੇ ਬੰਦੇ ਨੂੰ ਡਰ ਲੱਗਦਾ ਨਾ, ਸਭ ਤੋਂ ਜ਼ਿਆਦਾ ਮੌਤ ਤੋਂ ਡਰ ਲੱਗਦਾ, ਮੌਤ ਤੋਂ ਸਭ ਤੋਂ ਜ਼ਿਆਦਾ ਮੌਤ ਤੋਂ ਡਰਦਾ ਹੈ ਵੀ ਕਿਤੇ ਮੌਤ ਨਾ ਆ ਜਾਵੇ, ਤੇ ਇੱਕ ਦਿਨ ਆਉਣੀ ਆ। ਸੱਚਾਈ ਹੈ, ਅਟਲ ਸੱਚਾਈ ਹੈ, ਘਰ ਘਰ ਇਹੋ ਪਹੁੰਚਾ ਸਦੜੇ ਨਿੱਤ ਪਵਨ। ਇਹ ਮੌਤ ਦਾ ਸੱਦਾ ਚਿੱਠੀ ਪੱਤਰ ਇਹ ਤਾਂ ਘਰ ਘਰ ਆਉਂਦੀ ਆ। ਇਹੋ ਜਿਹਾ ਕੋਈ ਘਰ ਬਚਿਆ, ਕੋਈ ਦਰ ਬਚਿਆ ਜਿੱਥੇ ਕਦੇ ਮੌਤ ਨਾ ਹੋਈ ਹੋਵੇ? ਕੋਈ ਨਹੀਂ ਬਚਿਆ। ਫਿਰ ਬੰਦੇ ਤੂੰ ਕਿਵੇਂ ਰਹਿ ਜਾਏਗਾ, ਤੂੰ ਕਿਵੇਂ ਮੰਨ ਲਿਆ? ਫਿਰ ਤੂੰ ਅੱਗੇ ਦਾ ਇੰਤਜ਼ਾਮ ਕਿਉਂ ਨਹੀਂ ਕਰਦਾ? ਮਰਨ ਤੋਂ ਬਾਅਦ ਜਿਹੜਾ ਤੂੰ ਅੱਗੇ ਰੱਬ ਦੇ ਦਰ ਤੇ ਜਾਏਗਾ, ਉੱਥੇ ਤੇਰੇ ਵਾਸਤੇ ਸਭ ਕੁਝ ਸੌਖਾ ਹੋ ਜਾਵੇ, ਤੈਨੂੰ ਤੇ ਥਾਂ ਮਿਲ ਜਾਵੇ, ਫਿਰ ਤੂੰ ਉਹ ਕੰਮ ਕਿਉਂ ਨਹੀਂ ਕਰਦਾ? ਬਸ ਸਿਰਫ ਬੁਢੇਪੇ ਤੱਕ ਸੀਮਿਤ ਹੈ ਗਿਆ ਸੀ, ਬੁਢੇਪਾ ਸੌਖਾ ਹੋ ਜਾਵੇ ਜੀ? ਨਹੀਂ ਪਿਆਰਿਆ, ਅੱਗੇ ਦਾ ਇੰਤਜ਼ਾਮ ਕਰਿਆ ਕਰ। ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਮਾਰ ਕੇ ਦੇਖਿਆ ਕਰ। ਭਗਤ ਕਬੀਰ ਜੀ, ਚਾਰ ਪਾਓ ਦੋਏ ਸਿੰਘ, ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰਖ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਕੋਈ ਕਿੰਤੂ ਪਰੰਤੂ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਭਗਤ ਕਬੀਰ ਜੀ ਦੀ ਬਾਣੀ ਹੈ। ਕਹਿਣ ਲੱਗੇ ਬੰਦਿਆ ਦੇਖ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਜੇ ਤੂੰ ਪਰਮਾਤਮਾ ਦਾ ਨਾਮ ਨਾ ਜਪਿਆ ਤਾਂ ਫਿਰ ਇੱਕ ਦਿਨ ਤੈਨੂੰ ਬੈਲ ਦੀ ਜੁੰਨੀ ਵਿੱਚ ਵੀ ਆਉਣਾ ਪਏਗਾ, ਕਿਉਂਕਿ 84 ਲੱਖਾਂ ਜੁੰਨਾਂ ਨੇ ਭੋਗਣੀਆਂ ਪੈਣਗੀਆਂ, ਜਿਹਦੇ 'ਚ ਅਕਾਲ ਪੁਰਖ ਵਾਹਿਗੁਰੂ ਭੇਜੇਗਾ, ਤੇਰੇ ਜੀਵਾਤਮਾ ਨੂੰ ਉੱਥੇ ਜਾਣਾ ਪਏਗਾ। ਹੁਣ ਦੱਸ, ਤੂੰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਜੇ ਨਾਮ ਨਾ ਜਪਿਆ, ਜੇ ਭਜਨ ਬੰਦਗੀ ਨਾ ਕੀਤੀ, ਜੇ ਨੇਕ ਕੰਮ ਨਾ ਕੀਤੇ, ਜੇ ਉਸ ਪਰਮਾਤਮਾ ਨੂੰ ਭਾਉਂਦੇ ਕੰਮ ਨਾ ਕੀਤੇ ਤਾਂ ਕੀ ਹੋਏਗਾ? ਕਹਿਣ ਲੱਗੇ ਇੱਕ ਦਿਨ ਤੈਨੂੰ ਸੰਸਾਰ ਵਿੱਚ ਬੈਲ ਦੀ ਜੁਨੀ ਵਿੱਚ ਵੀ ਆਉਣਾ ਪਏਗਾ। ਤੇ ਕੀ ਹੋਏਗਾ? ਕਹਿਣ ਲੱਗੇ ਤੇਰੇ ਚਾਰ ਪੈਰ ਹੋਣਗੇ, ਦੋ ਸਿੰਘ ਹੋਣਗੇ, ਤੇਰਾ ਮੂੰਹ ਗੂੰਗਾ ਹੋਏਗਾ, ਗੁੰਗ ਮੁੱਖ। ਹੁਣ ਤਾਂ ਤੂੰ ਬੜਾ ਬੋਲਦਾ, ਬੜਾ ਕੁਝ ਬੋਲਦਾ, ਤੂੰ ਜੋ ਤੇਰਾ ਮਨ ਕਰਦਾ ਤੂੰ ਉਹ ਖਾਂਦਾ ਹੈ, ਜੋ ਤੇਰਾ ਮਨ ਕਰਦਾ ਉਹ ਤੂੰ ਪਾਉਂਦਾ ਹੈ। ਮਨ ਭਾਉਂਦਾ ਖਾਂਦਾ ਹੈ, ਮਨ ਭਾਉਂਦਾ ਪਾਉਂਦਾ ਹੈ, ਪਰ ਫਿਰ ਤੂੰ ਕਹਿ ਸਕੇਗਾ ਆਪਣੇ ਮਾਲਕ ਨੂੰ ਵੀ ਮੈਨੂੰ ਭੁੱਖ ਲੱਗੀ ਹੈ, ਮੈਨੂੰ ਚੰਗਾ ਚੰਗਾ ਘਾਹ ਪਾ ਤੂੰ, ਨਹੀਂ ਪਿਆਸ ਲੱਗੀ ਹੋਵੇਗੀ ਤੂੰ ਕਹਿ ਸਕੇਗਾ, ਤੇਰਾ ਕਾਂਧਾ ਟੁੱਟਿਆ ਹੋਇਆ ਹੋਵੇਗਾ ਕਿਉਂਕਿ ਮਾਲਕ ਨੇ ਤਾਂ ਲੋੜ ਪਾਉਣਾ ਤੇਰੇ ਤੇ, ਤੇਰਾ ਨੱਕ ਪਾਟਿਆ ਹੋਵੇਗਾ, ਤੇਰੇ ਨਕੇਲ ਪਾਈ ਹੋਵੇਗੀ, ਜਿੱਧਰ ਨੂੰ ਤੇਰਾ ਮਾਲਕ ਉਹ ਤੇਰੇ ਰੱਸੇ ਨੂੰ ਖਿੱਚੇਗਾ, ਤੈਨੂੰ ਉੱਧਰ ਨੂੰ ਚੱਲਣਾ ਪਏਗਾ, ਉਹਦੇ ਸਾਰੇ ਤੇ ਤੁਰਨਾ ਪਏਗਾ। ਤੂੰ ਕਹਿ ਵੀ ਨਹੀਂ ਸਕੇਗਾ ਮਾਲਕ ਤੂੰ ਮੇਰੇ ਤੇ ਭਾਰ ਜ਼ਿਆਦਾ ਪਾ ਛੱਡਿਆ, ਕੁਝ ਘੱਟ ਕਰ ਲੈ, ਨਹੀਂ ਕਹਿ ਸਕੇਗਾ। ਦੱਸ ਤੂੰ ਹੁਣ ਤਾਂ ਤੂੰ, ਤੇਰੇ ਵਾਸਤੇ ਬੜਾ ਸੌਖਾ ਕੰਮ ਹੈ, ਮਨੁੱਖਾ ਜੋ ਨਹੀਂ ਮਿਲੇ ਇਹਦੇ 'ਚ ਤਾਂ ਤੈਨੂੰ ਬੜੀਆਂ ਖੁੱਲਾਂ ਦਿੱਤੀਆਂ ਵਾਹਿਗੁਰੂ ਜੀ ਨੇ, ਪਰ ਫਿਰ ਵੀ ਤੂੰ ਨਾਮ ਤੋਂ ਵਾਂਝਾ ਰਹਿ ਜਾਂਦਾ ਹੈ। ਦੱਸ ਕੀ ਕਰੇਗਾ ਫਿਰ, ਕਿਵੇਂ ਜੀਵਨ ਜੀਵੇਗਾ? ਉਠਤ ਬੈਠਤ ਠੇਂਗਾ ਪਰ ਹੈ, ਤਬ

ਮਾਲਕ ਨੇ ਸੋਟਾ ਮਾਰ ਕੇ ਉਠਾਉਣਾ ਤੈਨੂੰ, ਉੱਠ ਕੰਮ ਤੇ ਲੈ ਕੇ ਚੱਲਣਾ ਮੈਂ ਤੈਨੂੰ, ਦੱਸ ਸੋਟੇ ਖਾਏਗਾ ਫਿਰ ਤੂੰ। ਹੁਣ ਜਿਹੜਾ ਕੰਮ ਅੱਗੇ ਹੋਣ ਵਾਲਾ ਹੈ, ਗੁਰਬਾਣੀ ਪਹਿਲੇ ਹੀ ਦੱਸੀ ਜਾਂਦੀ ਹੈ, ਸੁਚੇਤ ਕਰਦੀ ਹੈ ਗੁਰਬਾਣੀ। ਇਹ ਕੋਈ ਡਰਾਉਣੀ ਗੱਲਾਂ ਨਹੀਂ ਹੈ ਵੀ ਗੁਰਬਾਣੀ ਡਰਾਉਂਦੀ ਹੈ, ਨਹੀਂ, ਗੁਰਬਾਣੀ ਤਾਂ ਸੱਚ ਸਮਝਾਉਂਦੀ ਹੈ ਤੈਨੂੰ ਪਿਆਰਿਆ, ਤੇਰੇ ਜੀਵਨ ਨੂੰ ਸੰਵਾਰਨ ਵਾਸਤੇ ਗੁਰਬਾਣੀ ਪੁਕਾਰ ਪੁਕਾਰ ਕੇ ਤੈਨੂੰ ਉਪਦੇਸ਼ ਕਰਦੀ ਹੈ, ਕਿਤੇ ਤੂੰ ਹੁਣ ਵੀ ਸੰਵਰ ਜਾ, ਕਿਤੇ ਤੂੰ ਹੁਣ ਵੀ ਸੰਵਰ ਜਾ, ਕਿਤੇ ਤੂੰ ਹੁਣ ਵੀ ਸੰਵਰ ਜਾ ਪਿਆਰਿਆ। ਪਰ ਅਸੀਂ ਹੈਗੇ ਯਤਨ ਹੀ ਨਹੀਂ ਕਰਦੇ ਕਿਤੇ ਸਾਡਾ ਇਹ ਮਨੁੱਖਾ ਜਨਮ ਕਿਤੇ ਸਫਲਾ ਹੋ ਜਾਵੇ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ

0: ਲੋਕਾਂ ਵਿੱਚ ਆਪ ਵਿਆਪਕ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਵਾਸਨਾ ਤੋਂ ਰਹਿਤ ਹੈ। ਸਾਡੀ ਤਾਂ ਕੋਈ ਨਾ ਕੋਈ ਵਾਸਨਾ ਹੁੰਦੀ ਹੈ, ਕੋਈ ਨਾ ਕੋਈ ਇੱਛਾ ਲੱਗੀ ਹੁੰਦੀ ਹੈ, ਕੋਈ ਨਾ ਕੋਈ ਨਹੀਂ, ਸਾਡੀ ਤਾਂ ਬਹੁਤ ਇੱਛਾ ਹੁੰਦੀਆਂ ਨੇ, ਲਾਈਨ ਲਗਾ ਕੇ ਖੜੀਆਂ ਹੁੰਦੀਆਂ ਨੇ। ਇੱਕ ਮੰਗ ਪੂਰੀ ਹੋਈ, ਦੂਜੀ ਤਿਆਰ ਖੜੀ ਹੈ, ਉਹ ਵੀ ਮੰਗ ਪੂਰੀ ਹੋ ਗਈ, ਫਿਰ ਪਿੱਛੇ ਹੋਰ ਮੰਗ ਖੜੀ ਹੈ ਤਿਆਰ। ਅਸੀਂ ਤਾਂ ਰੁਕਦੇ ਨਹੀਂ, ਵਾਹਿਗੁਰੂ ਜੀ ਦੇਈ ਜਾਂਦਾ ਹੈ ਤੇ ਅਸੀਂ ਲਈ ਜਾਂਦੇ ਹਾਂ। ਪਰ ਪਿਆਰਿਆ, ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿਤੇ ਲੈ ਲੈ ਮੁੱਕਰ ਪਾ ਕੇ ਕਿਤੇ ਮੂਰਖ ਖਾਹੀ ਖਾਹੇ। ਖਾਈ ਤਾਂ ਜਾਂਦਾ ਤੂੰ ਲੈ ਲੈ ਕੇ, ਉਹਦਾ ਸ਼ੁਕਰਾਨਾ ਵੀ ਕਰਦਾ ਕਿ ਨਹੀਂ, ਜਾਂ ਸਿਰਫ ਮੰਗਣ ਜੋਗਾ ਹੀ ਬਣਾਇਆ ਤੈਨੂੰ ਉਸ ਪਰਮਾਤਮਾ ਨੇ। ਫਿਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਤੀਨ ਭਵਨ ਨੇ ਕੇਵਲ ਗਿਆਨ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਜਾਵੇ ਉਸ ਮਨੁੱਖ ਦੀ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ। ਸਾਚੇ ਗੁਰ ਤੇ ਹੁਕਮ ਪਛਾਣ, ਗੁਰੂ ਦੀ ਸ਼ਰਨ ਵਿੱਚ ਆ ਕੇ ਸਦਾ ਕਾਇਮ ਰਹਿਣ ਵਾਲੇ ਗੁਰੂ ਤੋਂ ਉਸ ਪਰਮਾਤਮਾ ਦੇ ਹੁਕਮ ਦੇ ਬਾਰੇ ਸਮਝ ਹਾਸਲ ਕਰ, ਗਿਆਨ ਹਾਸਲ ਕਰ। ਗੁਰੂ ਨੇ ਤੈਨੂੰ ਉਸ ਪਰਮਾਤਮਾ ਦੇ ਹੁਕਮ ਦੇ ਬਾਰੇ ਸਭ ਕੁਝ ਦੱਸ ਦੇਣਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ, ਫਿਰ ਤੇਰੀ ਇਹ ਹਉਮੈ ਖਤਮ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰ ਦਿਓ, ਸਾਰਿਆਂ ਦੇ ਹਿਰਦੇ ਵਿੱਚ ਇਹ ਪਾਵਨ ਉਪਦੇਸ਼ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਅਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਇੰਦਰਮਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਦੇ ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ 17 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਸਵੇਰੇ 10 ਵਜੇ ਅੰਮ੍ਰਿਤ ਦਾ ਬਾਠਾ ਤਿਆਰ ਹੋ ਰਿਹਾ ਹੈ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਇੱਥੇ ਨਾਮ ਲਿਖਾ ਸਕਦੇ ਹੋ ਜੀ, 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਮਰਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ। ਅਤੇ ਆਉਣ ਵਾਲੀ 18 ਤਰੀਕ ਤੋਂ ਲੈ ਕੇ 18 ਮਈ ਤੋਂ ਲੈ ਕੇ 24 ਮਈ ਤੱਕ ਰੋਜ਼ਾਨਾ ਸ਼ਾਮ ਦਾ ਜੋ ਸਮਾਗਮ ਹਨ, ਦੀਵਾਨ ਹਨ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਹਨ। 18 ਮਈ ਤੋਂ ਲੈ ਕੇ ਸਾਰਾ ਹਫ਼ਤਾ ਸ਼ਾਮ ਨੂੰ 8 ਤੋਂ 9 ਸਮਾਂ ਹੋਏਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਾਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਇੱਕ ਦੂਜੇ ਨਾਲ ਸ਼ਬਦਾਂ ਕਰਕੇ ਲਫ਼ਜ਼ਾਂ ਕਰਕੇ ਜੁੜੇ ਹੋਏ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਦੁੱਖ ਸੁੱਖ ਸਾਂਝਾ ਕਰਦੇ ਹਾਂ ਆਪਾਂ ਇੱਕ ਦੂਜੇ ਨਾਲ, ਗੱਲ ਕਰਦੇ ਹਾਂ ਸੰਸਾਰ ਵਿੱਚ ਰਹਿ ਕੇ ਦੂਸਰੇ ਨਾਲ। ਕਦੀ ਅਸੀਂ ਆਪਣੇ ਆਪ ਨਾਲ ਗੱਲ ਕੀਤੀ ਹੈ? ਨਹੀਂ ਕੀਤੀ। ਪੁੱਛਿਆ ਆਪਣੇ ਮਨ ਤੋਂ, ਇਹ ਮਨੁੱਖਾ ਦੇਹ ਮਿਲੀ ਹੈ, ਮਨਾ ਮੇਰਿਆ ਕੀ ਖੱਟਿਆ, ਆ ਕੇ ਨਾਮ ਦੀ ਕਮਾਈ ਕੀਤੀ ਹੈ? ਪੁੱਛਿਆ ਕਦੀ ਇਸ ਤਰ੍ਹਾਂ ਮਨ ਨੂੰ? ਨਹੀਂ ਪੁੱਛਿਆ। ਪੁੱਛਿਆ ਕਦੀ? ਜਦੋਂ ਪੁੱਛਾਂਗੇ ਨਾ ਜੀ, ਫਿਰ ਮਨ ਜਵਾਬ ਵੀ ਦਿੰਦਾ, ਸੱਚੀ ਮੁੱਚੀ ਜਵਾਬ ਦਿੰਦਾ ਮਨ। ਪੁੱਛਿਆ ਕਰੋ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਅੰਦਰ ਆ ਕੇ ਕਹਿੰਦੇ ਨਾ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਪੁੱਛ ਰਹੇ, ਪੁੱਛਿਆ ਕਰੋ। ਜੇ ਆਪਾਂ ਵੀ ਪੁੱਛਾਂਗੇ ਨਾ ਜੀ, ਮਨ ਜਵਾਬ ਦੇਵੇਗਾ। ਫਿਰ ਜਦੋਂ ਜਵਾਬ ਦੇਵੇਗਾ, ਫਿਰ ਸਾਨੂੰ ਅਹਿਸਾਸ ਹੋਏਗਾ ਕੀ ਕਰਮ ਕੀਤਾ ਹੈ। ਫਿਰ ਸੱਚੀ ਮੁੱਚੀ ਇਹ ਜਿਹੜਾ ਮਨ ਹੈ ਨਾ ਜੀ, ਚੰਗੇ ਕਰਮਾਂ ਵੱਲ ਜਾਂ ਕਹਿ ਲਈਏ ਗੁਰੂ ਵੱਲ ਫਿਰ ਆਏਗਾ ਸਾਹਸ। ਜਦੋਂ ਪੁੱਛਾਂਗੇ ਤਾਂ ਆਏਗਾ ਸਾਹਸ। ਪੁੱਛਿਆ ਕਰੋ, ਖੋਜਿਆ ਕਰੋ ਮਨ ਨੂੰ, ਪੜ੍ਹੋ ਸਾਰੇ।

ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿਫਤ ਕੀਤੀ ਅਕਾਲ ਦੀ, ਕਹਿੰਦੇ ਹਰੀ ਪਰਮਾਤਮਾ ਦਾ ਨਾ ਤਾਂ ਕੋਈ ਰੰਗ ਰੂਪ ਹੈ, ਨਾ ਹੀ ਕੋਈ ਜਾਤ ਪਾਤ ਆ ਉਹਦੀ, ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਨਾ ਹੀ ਕੋਈ ਦੱਸ ਸਕਦਾ ਵੀ ਪਰਮਾਤਮਾ ਰਹਿੰਦਾ ਕਿੱਥੇ ਹੈ, ਕੋਈ ਨਹੀਂ ਦੱਸ ਸਕਦਾ। ਉਹਦੇ ਗੁਣ ਲਿਖੇ ਹਰੀ ਪਰਮਾਤਮਾ ਦੇ, ਪ੍ਰਭੂ ਦੇ, ਅਕਾਲ ਉਸਤਤ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਮਾਲ ਕਰਦੇ।

ਹਜ਼ਾਰਾਂ ਹਾਥੀ ਇਕੱਠੇ ਹੋ ਕੇ, ਸੈਂਕੜੇ ਹਾਥੀ ਇਕੱਠੇ ਹੋ ਕੇ ਝਿੰਗਾੜਾ ਮਾਰ ਰਹੇ ਹੋ ਨਾ ਜੀ। ਆਪਾਂ ਨੂੰ ਪਤਾ, ਆਪਾਂ ਬਚਪਨ ਵਿੱਚ ਸੁਣਿਆ ਆਪਣੇ ਪਿੰਡਾਂ 'ਚ ਹਾਥੀ ਆਉਂਦਾ ਸੀ ਨਾ ਜੀ, ਅਤੇ ਆਪਾਂ ਸਾਰੇ ਬੱਚੇ ਬਚਪਨ ਰੂਪ ਦੇ ਅੰਦਰ ਹਾਥੀ ਦੇ ਪਿੱਛੇ ਪਿੱਛੇ, ਅਤੇ ਕਈ ਵਾਰੀ ਹਾਥੀ ਝਿੰਗਾੜ ਵੀ ਮਾਰਦਾ ਸੀ, ਅਤੇ ਜਿਹੜੀ ਹਾਥੀ ਦੀ ਆਵਾਜ਼ ਹੁੰਦੀ ਹੈ ਨਾ, ਹਾਥੀ ਦੀ ਝਿੰਗਾੜ ਹੁੰਦੀ ਹੈ, ਇੰਨੀ ਉੱਚੀ ਹੁੰਦੀ ਹੈ, ਉਹਦੇ ਵਿੱਚ ਫਿਰ ਦੂਜੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਤਰ੍ਹਾਂ ਹੀ ਹੈ ਨਾ, ਹੁਣ ਵੀ ਆਪਾਂ ਦੇਖ ਲਈਏ ਨਾ, ਨੈਸ਼ਨਲ ਜੀਓਗ੍ਰਾਫਿਕ 'ਤੇ ਡਿਸਕਵਰੀ 'ਤੇ ਵੇਖੀਏ ਨਾ, ਹਾਥੀ ਜਦੋਂ ਝਿੰਗਾੜਦੇ ਨੇ ਉਹਨਾਂ ਦੀ ਆਵਾਜ਼, ਉਹਨਾਂ ਦੀ ਝਿੰਗਾੜ ਬੜੀ ਉੱਚੀ ਹੁੰਦੀ ਹੈ। ਫਿਰ ਹਾਥੀ ਦੀ ਆਵਾਜ਼ ਦੇ ਅੰਦਰ ਕੋਈ ਦੂਜੀ ਆਵਾਜ਼ ਸੁਣਾਈ ਨਹੀਂ ਦਿੰਦੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਦੀ ਸਿਫਤ ਲਿਖਦੇ ਆ, ਕਹਿੰਦੇ ਜੇ ਕਿਤੇ ਪਰਮਾਤਮਾ ਜੀ ਹਜ਼ਾਰਾਂ ਹਾਥੀ ਇਕੱਠੇ ਹੋ ਕੇ ਝਿੰਗਾੜਾ ਮਾਰ ਰਹੇ ਹੋ ਨਾ, ਆਵਾਜ਼ਾਂ ਕਰ ਰਹੇ ਹੋ, ਤੁਹਾਡੀ ਜਿਹੜੀ ਸਰੋਤ ਹੈ ਜੀ, ਤੁਹਾਡੇ ਜਿਹੜੇ ਕੰਨ ਨੇ ਇੰਨੇ ਬਰੀਕ ਨੇ, ਤੁਹਾਡੇ ਕੰਨ ਇੰਨੇ ਬਰੀਕ ਨੇ ਪਰਮਾਤਮਾ ਜੀ, ਮੇਰੇ ਗੁਰੂ ਤੁਹਾਡੇ ਕੰਨ ਇੰਨੇ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਲੈਂਦੇ, ਤੁਹਾਡੇ ਕੰਨ ਇੰਨੇ ਬਰੀਕ ਨੇ। ਸਾਨੂੰ ਤੇ ਕੀੜੀ ਦਿਖਾਈ ਨਹੀਂ ਦਿੰਦੀ, ਆਵਾਜ਼ ਤੇ ਕੀ ਸੁਣਾਈ ਦੇਣੀ, ਸਾਨੂੰ ਤੇ ਕੀੜੀ ਨਹੀਂ ਦਿੰਦੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹੇ ਪਰਮਾਤਮਾ ਜੀ, ਹੇ ਮੇਰੇ ਗੁਰੂ, ਤੁਹਾਡੇ ਕੰਨ ਇੰਨੇ ਕੁ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਅਰਦਾਸ ਨੂੰ ਸੁਣ ਲੈਂਦੇ, ਤੇ ਜਿਹੜਾ ਪਰਮਾਤਮਾ, ਜਿਹੜਾ ਅਕਾਲ ਪੁਰਖ, ਜਿਹੜਾ ਗੁਰੂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਲੈਂਦਾ ਹੈ, ਕਿ ਉਹ ਸਾਡੀ ਅਰਦਾਸ ਨਹੀਂ ਸੁਣੇਗਾ? ਸੁਣਦਾ। ਦੁਆ ਕਬੂਲ ਹੋਤੀ ਹੈ ਜਬ ਦਿਲ ਸੇ ਹੋਤੀ ਹੈ, ਜਦੋਂ ਆਪਾਂ ਜੁੜ ਕੇ ਕਰਾਂਗੇ ਨਾ ਜੀ, ਫਿਰ ਗੁਰੂ ਪਰਮਾਤਮਾ ਅਰਦਾਸ ਸੁਣਦਾ। ਬਸ ਕੇਵਲ ਜੁੜਨ ਦੀ ਬਾਤ ਹੈ, ਮਨ ਨਹੀਂ ਜੁੜਦਾ। ਜਦੋਂ ਮਨ ਇਕਾਗਰ ਹੋ ਗਿਆ, ਉਦੋਂ ਖੇਡ ਵਰਤ ਜਾਣੀ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਾਉਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਵਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚਾਹੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ, ਦੇ ਕੇ ਅੰਡਿਡ ਕੀਤਾ ਦਿਨਾਂ, ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਲਈ ਆਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਣ ਗਾ ਸਦਗਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਸ਼ੈ ਰਿਆਇਤ, ਦੇਗ ਤੇਗ ਫਤਿਹ ਪਿਰਥ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੁੰਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ, ਅਕਾਲ ਪੁਰਖ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਦਾਨ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਇਸ ਦੀਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੀ ਸ਼ਬਦ ਕੀਰਤਨ ਕਥਾ ਵਿਚਾਰਾਂ, ਛੇ ਬੋੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ, ਕਿ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਅਗਾਂਹ ਵਾਸਤੇ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ, ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ, ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਿਆਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਮੁਖਸ਼ ਲਾਈ, ਸ੍ਰੀ ਮੁੱਖ ਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮਦੇ ਖੰਡਾ ਜਾ ਕੇ ਹੱਥ ਮੈਂ ਸੋਹਾ ਮਰੀ ਰਛਿਆ ਕਰੇ।

ਟੇਕ ਜਨ ਗੁਰਪੂਰੇ ਵਾਹ ਵਾਹ ਸੁਖਲਾ ਚਿਤਾਰ ਮਨ ਗੁਰਪੈ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਇਆਲ ਕਰਦਾਸਾਂ ਆਪਣੇ ਹਰ ਹਰ ਹਰ ਹਰ ਨਾਮ ਜੀਵਾ ਸੁਣ ਸੁਣੇ ਰੱਖੈ ਆਪ ਦਇਆਲ ਕਰਦਾਸਾਂ ਆਪਣੇ

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰ ਜੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਨੇ ਸੰਤ ਮਨੋਜ ਹਾਜ਼ਰੀ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੋ ਸੋਹਿਲਾ ਸਿਵਰਿਹੋ ਸਿਰਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਅੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਥੀ ਵਾਰੀ ਮਾਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਓ ਸਾਕਤ ਹਰ ਰਸਾਧ ਨੇ ਜਾਣਿਆ ਤਿਨੇ ਅੰਤਰ ਹਾਉ ਮੈਂ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬੇਨੰਤੀ ਸੁਨੋਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰਲਾਹਾ ਆਗੈ ਬਸਨ ਸੁਹੇਲਾ ਔਤ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ
जिस जगाए पे आवै हो रस अकथ कथा तिन जानी जाको आए सोई बिहाच हर गुरते मन ही बसेरा निज घर महल पावो सुख सहजे बौर न होए गो फेरा

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਣਾ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਪ੍ਰੀਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਬਖਸ਼ੇ ਆਪ ਜੀ ਦਾ ਗੋਲ ਕੁਟਾਣ ਸ਼ੁਕਰਿਆ ਸੁਲੇ ਆਪ ਜੀ ਦੀ ਹਜ਼ੂਰੀ ਸੰਗਤ ਬਾਣ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੋਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਸੇ ਸਮਤ ਬਖਸ਼ ਨੇ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਮ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵਾਲੀ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru. Guru.
guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I guru, I

Ouais.

Ah,

Ah,

है।

Vai.

Hare Guru, Hare Guru.

Vaheguru, Vaheguru.

गुरु वाहे।

Vaheguru. Vaheguru.

Ai, guru. Ai, guru. Ai, guru. Ai, guru. Ai, guru. Ai.

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru.

Hello, oh I, hello, oh I, hello, oh I, hello.

Why,

Hello.

Hoài Peru Hoài Peru Hoài Peru Hoài Peru Hoài Peru Hoài Peru.

Hello.

Hello.

Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ।

ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕਿਰਾਨੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪਦ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰਹਿ ਸੇ ਮੁਖ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਨ ਸਦ ਬਲਿਹਾਰੀ

ਰਹਿ ਚਲੈ ਜਹਿਮਤ ਕਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰਿ ਕੋ ਨਾਮ ਕੋੜ ਪਾਪ ਪਰ ਹਰੇ ਗੁਰਮੁਖ ਨਾਮ ਜਪ ਹਉ ਮਨ ਮੇਰੇ ਨਾਨਕ ਪਾਪ ਹੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰਿ ਕਾ ਨਾਮ ਜਪਤ ਨਿਸਤਾਰਾਏ ਅਨਕ ਮਾਇਆ ਰੰਗ ਤੇ

ਪੱਥਰ ਵਿੱਟ ਡੋਲ ਊ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾ ਪ੍ਰਤਾਪ ਗਿਆਨ ਸਭ ਧਿਆਨ ਘਟ ਸਾਹ ਤ੍ਰਿ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ

ਨਿਆਰਿਆਂ ਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆਉ ਪ੍ਰਸਾਦ ਸਹਿਣ ਮੁਖਿਅ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸ

ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਹ ਤਾਹੁ ਮਨ ਊਠਾ ਜੇਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਸਾਹੂ ਆਪਣੀ ਦੇ ਰਾਤ ਖਾਦ ਪੀਤ ਬਰਤ ਅਨੰਦ ਉਲਾਸ ਆਪਣੀ ਮਾਨ

ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰਮ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ।

ਆਵੇ। ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੈ ਤਿਸੇ ਤਿਆਗ ਕਤਬਰ ਲੁਭਾਵੇ। ਜਿਹ ਪ੍ਰਸਾਦ ਸੁਖ ਸੇ ਸੋਈ ਜੇ ਮਨ ਆਠ ਪਹਿਰ ਤਾਕਾ ਜਾਸ ਗਾ ਵਿਜੇ। ਜਿਹ ਪ੍ਰਸਾਦ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ। ਜਿਹ

ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਮਸਨਾ ਜੇ ਪ੍ਰਸਾਦ ਹਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਸਾਂ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਹੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਗੁਜਾਵ ਜੇ ਪ੍ਰਸਾਦ ਤੇਰੇ ਕਾਜ ਪੂਰੇ ਤਿਸੇ ਜਾਨ ਮਨ ਸਦਾ ਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ।

ਅਰਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਮ੍ਰਿਤ ਰਸ ਪੁੰਚਾ ਸਾਧ ਸੰਗ ਹੋਇ ਸਭ ਕੀ ਰੇਣ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨ ਕਤਹੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਉ ਤਾਪ ਸਾਧ ਕੈ ਸੰਗ ਤਰੇ ਸਭ ਆਪ

ਭੇਦ ਨਾ ਪਾਹੀ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਪੇਖੈ ਇਸ ਬਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਅਲੇਵ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ

ਜਲਾਉ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਜੈਸੇ ਧਾਰੂ ਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਮਹਾਨ। ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸਹਿਜਨ ਪਹਿ ਨਾਨਕ ਜਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿ ਨਾਥ ਅਮਰਾਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਪਟ ਪਰਦੇਸ ਪਰਮਾਹੈ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰ ਪੇ ਪਾਏ ਕਈ ਕੋਟ ਪਾਥਰ ਬ੍ਰਿਖ ਨੇ ਵਜਾਏ ਕਈ ਕੋਟ ਪਾਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ

ਕਈ ਕੋੜ ਜਾਖ ਕਿੰਨਰ ਪਿਸਾਜ, ਕਈ ਕੋੜ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ, ਆਪ ਅਲਿਪਤ ਰਹਿਆ ਭਰਪੂਰ। ਕਈ ਕੋੜ ਪਾਤਾਲ ਕੇ ਵਾਸੀ, ਕਈ ਕੋੜ ਨਰਕ ਸੁਰਗ ਨਿਵਾਸੀ, ਕਈ ਕੋੜ ਜਨਮ ਹੈ ਜੀਵੇ ਮਰਹਿ, ਕਈ ਕੋੜ ਬੋਜੋਨੀ ਫਿਰ ਹੈ, ਕਈ ਕੋਟ ਬੈਠ ਹੀ ਖਾਹੇ, ਕਈ ਕੋੜ ਕਾਲੇ ਥੱਕ ਪਾਹੇ, ਕਈ ਕੋੜ ਕੀਏ ਤਨਵੰਤ, ਕਈ ਕੋੜ ਮਾਇਆ ਮਹਿ ਚਿੰਤ,

ਸੁਰਤਿਆ ਤੁਮ ਪ੍ਰਗਾਸ ਕਈ ਕੋਲ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਲ ਨਾਮ ਰਸ ਪੀਵੇ ਅਮਰ ਭੈ ਸਤ ਸਦ ਹੀ ਜੀਵੇ ਕਈ ਕੋਲ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਾਵੇ ਕਹਿ ਦੂਸਰ ਨਾਹੀ ਕੋਏ ਨਾਮ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵ ਸੋਈ ਹੋ ਖਿਣ ਮਿਥਾਵ ਥਾਪਨ ਹਾਰਾ ਤ ਨਹੀਂ ਕਿਛ

ਭਰਮ ਹੈ ਭਰਮੀਆਂ ਨਾਨਾ ਰੂਪ ਜੋ ਸੁਹਾਂਗੀ ਦਿਖਾਵੇ ਜੋ ਪ੍ਰਭ ਭਾਵ ਤਿਵ ਨਿਚਾਵ ਹੈ ਜੋ ਤਿਸ ਭਾਵ ਸੋਈ ਹੋਏ ਨਾਨਕ ਦੂਜਾ ਵਰ ਨ ਕੋਏ ਕਬੂ ਸਾਧ ਸੰਗਤ ਪਾਵੇ ਉਸੇ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸੇ ਸਥਾਨ ਕਾ ਨਹੀਂ ਬਿਨਾਸ ਮਨ ਤਨ ਨਾਮ ਰਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੇ ਸੰਗ ਜਿਉ ਜਲ ਮੇ ਜਲਿਆ ਕਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ ਸੁਖੀ ਬਸੇ।

ਸਤ ਹਿਰਿਆ ਸਮਾਏ ਆਪ ਉਪਦੇਸੈ ਸਮਝਿਆ ਪਾਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਬਿਸਥਾਰ ਸਭ ਕਰ ਕਾਹੁ ਕਰਨੇ ਹਾਰ ਕੁਹਤੇ ਪਹਿਨ ਕਹ ਕਿਸ ਹੋਏ ਥਾਨ ਥਰੰਤਰੇ ਕੈ ਸੋਏ ਆਪਣੇ ਚਲ ਤੇ ਆਪ ਕਰਨੇ ਹਾਰ ਕਵਤ ਕਰੇ ਰੰਗ ਅਪਾਰ ਮਨ ਮਹਿਆ ਮਨ ਆਪਣੇ ਮਾਏ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਹਿਣੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਜੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ ਸੰਸਰਨ ਜੋ ਜੈਨ ਪਰੇ ਸੋਜਨੀ ਉਦਰਨ ਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰ ਜਾ ਘਟੇ ਸੰਤ ਕੇ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਣ ਸੁਖ

ਹੈ। ਸੰਤ ਕੇ ਦੁਖਣ ਤੇ ਮੁਖ ਭਾਵੈ, ਸੰਤਨ ਕੈ ਦੁਖਣ ਕਾਗ ਜਿਉਂ ਲਾਵੇ। ਸੰਤਨ ਕੈ ਦੁਖਣ ਸਰਪ ਜੋਨ ਪਾਏ, ਸੰਤ ਕੇ ਦੁਖਣ ਤ੍ਰਿਗਤ ਜੋਨ ਕਿਰਪਾਏ।

ਕਉ ਸਰਬ ਰੋਗ, ਸੰਤ ਕੈ ਨਿੰਦਕ ਕਉ ਸਦਾ ਵਿਯੋਗ। ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਭਾਵੇ ਤਸ ਕਾ ਪੀ ਹੋਏ ਮੋਗ। ਸੰਤ ਕਾ ਦੁਖੀ ਸਦਾ ਪਵੇਦ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ। ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ। ਸੰਤ ਕਾ ਦੁਖੀ ਮਾਹਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨ ਮੈਂ ਮਰੇ, ਸੰਤ ਕੀ ਦੁੱਖ ਨਾ ਸੁਖ ਤੇ ਟਰੇ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਦ ਪੀਹ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉੱਜੜ ਪਾਈਏ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤੰਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਹਿ ਨਾਹੇ, ਆਪਣ ਬੀਜ ਆਪ ਹੀ ਖਾਹੇ। ਸੰਤ ਕੇ ਦੁਖੀ ਕੋ ਅਵਰਨ ਰੱਖ ਨੁਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ। ਸੰਤ ਕਾ ਦੁਖੀ ਉਹ ਬਿਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉ ਭਾਵਕ ਈਂਧਣ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੇ ਇਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇਰਾ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ।

ਭਾਵ ਸਾਥ ਗਿਰਾਸ ਸਭ ਕਛ ਵਰਤੇ ਦਿਸਕਾ ਕੀਆ ਜੈ ਸਾਗਰੇ ਤੈ ਸਭ ਕਥੀ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੇ ਤਸਾਪਨ ਨਾਮ ਦੇ ਬਿਡਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਨ ਪਸੁਰਜ ਨਹਾਉ ਸਿਮਰ ਹੋ ਹਰ ਹਰ ਰਾਏ ਕਾ ਸਰ ਮਨ ਰਖ ਹੋ ਨਾਨਕ ਦੂ ਭਰਮ ਪਉ ਜਾਏ ਅਸ਼ਟਪਦੀ।

ਕਹਿ ਕਿਸ ਨਾਹੀ ਆਖ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਹਿ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਏ ਨਾਨਕ ਵਿਘਨ ਨਾ ਲਾਗੇ ਕੋਏ ਉਸਤਤ ਮਨ ਮਹਿ ਕਰ ਨਿੰਕਾਰ ਕਰ ਮਨ ਮੇਰੇ ਸਤ ਬਿਵਹਾਰ।

ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜੇ ਅਭਿਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੈ ਮਹਿ ਤੋਲ।

ਸੰਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਿਨ ਸਚ ਸਮਾਤਾ ਸਲੋਕ ਰੂਪ ਨਰੇਖ ਨਿਰੰਕ ਤ੍ਰਿਹ ਗੁਣ ਤੇ ਪ੍ਰਭ ਭਿਨ ਤਿਸੇ ਬਿਝਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਾਹਮਣ ਮੇ ਰਾਖ ਮਾਨੋ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨ ਗਹਿਰ ਗੰਭੀਰ ਗਹੀਰ ਸੋ ਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਸਾ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨੇ ਹੁਣ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾ ਨੇ ਹੋਰ

ਨਾ ਭੇਖ ਕਰੇ ਇਕ ਰੰਗ ਨਾਨਾ ਬੇਦ ਕਿਨੋ ਬਿਸਧਾਰ ਪ੍ਰਭ ਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਵਾਹਿ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬੇਦ ਕਰ ਬਲਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ

ਕਾਹੁ ਬੋਲ ਨਾ ਪਾਹੁਚਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਣੇ ਨਾ ਪਾਈ ਅਨਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੇ ਸਤਿ ਬ੍ਰਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪ

ਤੇ ਖੈ ਰਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਮਨਾ ਮਰਾਰੀ ਥਿਤ ਪਾਈ ਚੂਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਣ ਸਗਲੀ ਮੋਹੀ ਆਪਣੇ

ਸੰਗ ਰਤ ਰਤਨ ਆਪਣੀ ਗੱਲ ਧਾਰੀ ਅਨਕ ਬਾਰ ਨਾਨਕ ਬਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਬਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਉਧਾਰ ਅਵਰੇ ਉਪਾਵ ਸਭ ਮੀਤ ਬਿਸਾਰੋ ਚਰਨ ਕਮਰ ਰਿਦ ਮਹਿਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ।

ਨਾਨਕ ਮਿਟ ਜਾਹੇ। ਜਿਹ ਧਨ ਕਉ ਚਾਰ ਕੁੰਡ ਗੁਣ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।

ਕਿਲ ਵਿਖ ਜਾਏ। ਆਪ ਜਪਹੁ ਅਵਰਾ ਨਾਮ, ਜਪਾਵ ਸੁਣਤ ਕਹਿਤ ਰਹਿਤ ਗਤ ਪਾਵਹੁ। ਸਾਰ ਭੂਤ ਸਤ ਹਰ

ਜਿਨ ਚਾਖਿਆ ਸੇ ਜਲ ਤਿਪਤਾ ਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਵਿਜੈ ਚਾਉ ਸਾਧ ਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਦੇ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਪ੍ਰਭ ਗਇਆ ਇਸ ਪੁੰਨੀ ਸਰਦਾ ਸਭ

ਬਸਤ ਦੀਦੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਜ ਪ੍ਰਭਸਾਨ ਦੀਨ ਦਿਆਲ ਭਗਤ ਬਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪ੍ਰਭ ਕਾਨ ਕਰਤਾਰ ਭਗਤ ਨਾ ਕੇ ਪ੍ਰਾਣ ਉਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨਹੀਤ ਹਮ ਨਿਰਗੁਣ ਯਾਰਨੀ ਜੇ ਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਕਿ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ

ਪਹੀ ਵਰਜਾਵ ਹਸਤਪਦੀ ਜਬ ਹੁਕਾਰ ਇਹੋ ਕਾਹ ਨ ਦ੍ਰਿਸ਼ਟੇ ਤਾ ਪਾਪ ਪੁਨ ਤਬ ਕਹਤੇ ਹੋ ਤਾ ਜਬ ਧਾਰੀ ਆਪਣ ਸੁਨ ਸੰਵਾਦ ਤਬ ਬੈਰ ਵਿਰੋਧ ਕੇ ਸੰਕਮਾਦ।

ਸਮੇਂ ਉਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਕਹਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰ ਜਾ ਜਹਿ ਨਿਰਮਲ ਪੁਰਖ ਪੁਰਖ ਪਦ ਹੋਤਾ ਦਹਿ ਨਿਰਮੈਲ ਕਹੋ ਕਿਆ ਧੋਤਾ ਜਹਿ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੌਮਾਨ ਕੌਣ ਵਿਮਾਨ ਜਹਿ

ਆਸਨ ਅਮ੍ਰਿਥੀ ਜਾਇ ਸੇਵਕੋ ਸੇਵਾ ਬਣੀ ਆਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿੰਕਾਰ ਬੰਧਨ ਤੋਰ ਪਹਿ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਆਓ ਆਠ ਪੈਰ

ਸਤਿ ਸੰਤ ਸੰਗ ਅੰਤਰ ਪ੍ਰਭ ਰੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏ ਕਿਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤੈਨਾਦ ਕਹ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ

ਵੇਖਣ ਹਾਰ ਸਗਲ ਸਮਗਰੀ ਜਾ ਕਾ ਤਨਾ ਆਪਣ ਜਾ ਸਾਪ ਹੀ ਸੁਨਾਵਣ ਜਾਣੇ ਖੇਰ ਮਨਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਾਦਰੇ ਬਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ

ਹਮਾਰੀ ਪ੍ਰਭ ਕੀ ਹੁਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧਨ ਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਇ ਸਥਾਨ ਬੋਰ ਨ ਹੋਏ ਅਮਨ ਜਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਚੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵਿਤਾ ਸੁੰਦਰ ਸੀ ਏਕ ਦ੍ਰਿਸ਼ਟਿਤਾ ਇਹ ਫਲ ਤੇ ਜਨ ਕੈ ਬਹੁ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਮ੍ਰਿਤ ਸਾਹ ਤ੍ਰਿਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ

ਨਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਆਹੈ

ਬੁੱਝੈ ਤਾਹ ਮੈਂ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ।

ਸਾਧ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ

ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤੁਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਖੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੱਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁੱਜਾਈ ਜੇ ਤਿਸ ਗੁਣ ਕੋਈ

ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ,

ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਨ ਜੋਰ, ਜੀ ਅਜਾਤ ਰੰਗ

ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ,

ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਅਪਾਵੋ ਜਾਣੈ ਅਗਾ ਗਿਆਨਾ ਸੋ ਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਵਾਤ ਸਹਿਤ ਅਠਾਰਾਂ ਕਹਿਨ ਕਤੇਬਾ ਅਸਲ ਇੱਕ ਧਾਤ

ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀ ਸਰਾ ਹੈ ਅੰਤ ਨਾ ਸਿਫਤੀ ਕਹਿਣ ਨਾ

ਆਖੇ ਸੁਰ ਨਰ ਮੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕੇ ਉੱਠ ਉੱਠ ਜਾਹੇ ਏਤੇ ਕਿਤੇ ਹੋਰ ਕਰੇ ਤਾਖ ਨਾ ਸਕੇ ਕੇਈ ਕੇ ਜੀਵੜ ਭਾਵੇ।

ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਸਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨੀ ਪਵਨ ਪਾਣੀ ਅਗਨੀ ਪਾ ਤਾਲ ਤਿਸਵੀ ਧਰਤੀ ਥਾਪ ਰਖੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਾਇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਬੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਦਾ ਕੀ ਸੁਧ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਪਾਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਦਰਨ ਕਹਿਤ, ਤਵ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭਿਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਕਰਮੰ, ਨਮਸਤੰ ਧਰਮੰ, ਨਮਸਤੰ ਨਾਮੰ, ਨਮਸਤੰ ਧਾਮੰ, ਨਮਸਤੰ ਜੀਤੇ, ਨਮਸਤੰ ਪੀਤੇ, ਨਮਸਤੰ ਅਬਾਹੇ, ਨਮਸਤੰ ਟਾਹੇ, ਨਮਸਤੰ ਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਉਧਾਰੇ, ਨਮਸਤੰ ਅਪਾਰੇ, ਨਮਸਤੰ ਸੁ ਏਕੈ, ਨਮਸਤੰ ਅਨੇਕੈ, ਨਮਸਤੰ ਭੂਤੇ, ਨਮਸਤੰ ਜੁਪੇ, ਨਮਸਤੰ ਦਰ ਕਰਮੇ, ਨਮਸਤੰ ਦਰ ਪਰਮੇ, ਨਮਸਤੰ ਦਰ ਨਾਮੇ, ਨਮਸਤੰ ਦਰ ਕਰਮੇ, ਨਮਸਤੰ ਦਰ ਪਰਮੇ, ਨਮਸਤੰ ਦਰ ਦੇਸੇ, ਨਮਸਤੰ ਦਰ ਭੇਸੇ, ਨਮਸਤੰ ਦਰ ਨਾਮੇ, ਨਮਸਤੰ ਦਰ ਕਾਮੇ, ਨਮਸਤੰ ਦਰ ਧਾਤੇ, ਨਮਸਤੰ ਦਰ ਘਾਤੇ, ਨਮਸਤੰ ਦਰ ਧੂਤੇ, ਨਮਸਤੰ ਭੂਤੇ, ਨਮਸਤੰ ਲੋਕੇ, ਨਮਸਤੰ ਸੋਕੇ, ਨਮਸਤੰ ਦਰ ਤਾਪੇ, ਨਮਸਤੰ ਥਾਪੇ, ਨਮਸਤੰ ਤਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਭਾਹੇ, ਨਮਸਤੰ ਧਰਵਰਗੇ, ਨਮਸਤੰ ਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਅਰੰਗੇ, ਨਮਸਤੰ ਭੰਗੇ, ਨਮਸਤੰ ਅਗਮੇ, ਨਮਸਤ ਸਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਵੇ, ਨਮਸਤ ਅਜਵੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਦਰਧਾਮੇ, ਨਮਸਤੰ ਦਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤ ਦਿਆਲੇ, ਨਮਸਤੰ ਅਭਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸੱਤਾ ਬੰਦੇ, ਨਮਸਤੰ ਦਰਸਾਕੇ, ਨਮਸਤੰ ਦਰਵਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤ ਸਰਾਗੇ, ਨਮਸਤੰ ਸੁਭਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ,

ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੌਰਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰੱਤੀ ਬਿਨ ਏਕ ਰੱਤੀ ਕੇ ਮਾਤਿਮ ਤੰਗ ਜਰ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਕੁਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਵ ਸੀਸਨਾ ਜਾਤ ਵਿਚਾਰੇ ਇਤੇ ਭੈ ਤੋਂ ਕਹਾ ਪੈ ਭੁੱਪ ਤੰਤ ਕੋ ਨਾ ਗਏ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਪਿਵਿਖ ਭਾਨ ਕੇ ਭੁਪਤ ਕੌਣ ਗਲੈ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਧ ਕੇ ਧਾਮ ਸਿਧਾਰੇ ਤੀਰਥ ਨਹਾਨ ਦਿਆਦਮ ਦਾਨ ਸੰਜਮ ਨੇ ਮਨੇਕ ਸਿੱਖਾ ਵੇਦ ਪੁਰਾਨ ਕਦੇਵ ਕੁਰਾਨ ਜਮੀਨ ਜਵਾਨ ਸਬਾਨ ਕੇ ਭੇਖਾ ਪਵਨ ਹਾਰ ਜਤੀ ਜਤਾਰ ਸਭ ਸੁਭਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਨ ਭੂਪਤ ਏਕਰਤੀ ਬਨ ਏਕ ਨਾ ਲੇਖਾ ਸੁਧ ਸਭਾ ਦੁਰੰਧ ਬਾ ਸੁਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਨੇ ਲਾਹਾ ਲੈਂਗੇ ਤੂਰ ਅਰੀਰ ਮਰੋਰ ਮੁਆਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸ਼ਈਆ ਤੂਰ ਦੇ ਸਮਲਿੰਦ ਮੁਆਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੁਭਾ ਤਿੰਨ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲ ਹੀ ਪਾਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਮਾਨ ਸਾਸੁਮ ਪ੍ਰਸੰਨ ਫਰੈਜਗ ਸਤਰ ਸਭ ਅਵਲੋਕ ਛਪਾਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਂਤਰ ਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਦਗ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮੇਸ਼ਰ ਬਿਸ਼ਨ ਸਚੀਪ ਤੰਤ ਫਸੇ ਜੰਫਾਸ ਪਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਭਗਤ ਏ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਯੋ ਜੋ ਦਉ ਲੋਚਨ ਮੂਦ ਕੈ ਬੈਠ ਰਿਹੋ ਬਖ ਧਿਆਨ ਲਗਾਇਓ ਨਾਥ ਫਰੀ ਬੋਲੀਏ ਸਾਸ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਕਹਾਉ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਗਿਓ ਰਾਵਾਚੀ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕਹੁ ਬਤਾਨ ਕਾਉ ਪੂਜਤ ਹੈ ਪਾਸ ਕਹੁ ਮਿਰਥਾਨ ਕਾਉ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੁ ਬੁਤਾਨ ਕਾਉ ਪੂਜਤ ਹੈ ਪਾਸ ਕਹੁ ਮਿਰਥਾਨ ਕਾਉ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼

ਸੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਹੇ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ

ਮੇਰੇ ਸਦਾ ਰਵਰ ਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਹੈ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੁਭਾਵ ਹੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਾਏ, ਨਾਮ ਜਨ ਕਹਿ ਮਨ ਵਸਿਆ ਵਾਜੇ, ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਾਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਗਏ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਵੋ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਦੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਲ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨਕਾ ਮੋਹ ਟੁੱਟਾ ਤਿਨਕਾ, ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਉਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵਾ, ਪਾਵੇ ਤਾਂ ਸੋਜਨ ਦੇ ਜਿਸ ਨੂੰ ਗਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ, ਦੁਆਰੇ ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁਲੇ ਨਾ ਖਿੱਚਿਆ ਜਿਦ ਅੰਤ ਪਛੋਤ ਆਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਜਾ ਸਦਾ ਸੱਚ ਸੰਭਾਲੇ ਅਗਮ

ਜਾਣੈ ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੂੰ ਪਾਏ ਇੱਕ ਵੇਗ ਪ੍ਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੱਲਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਅਰਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੈ ਚੱਲੈ ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵ ਹੈ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਊਪ ਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਮਿਲੀ ਨਹਿ ਕਿ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਾਉਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕਹਿ ਚੰਨ ਹਿਰਦੇ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਨਗਾਓ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਬੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਹੀਰਾ ਰਤਨ ਆਪੇ ਸੰਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੇ ਗੁਰਮੁਖ ਸਹਿ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੈ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਧ ਨਿਹਾਰ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ
ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਏ ਵਰਦਾਤਾ ਸੋ ਕੋ ਮਨੋ ਮਿਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭੀ ਕੋ ਅਜਿਹੀ ਕਰਤਾ ਖੇਲ ਰਚਾਇਆ, ਜਾ ਤੁਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਉ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਨਿਭ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਇਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਿਹਾ ਹੈ ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ ਭਾਗਤ ਨਾ ਕੇ ਨਾਨਕਾ, ਜਿਨ੍ਹਾਂ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ, ਇਹੋ ਧੰਨ ਤੇ ਨਾ ਮਿਲਿਆ ਜਿਨ ਹਰਾ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਬੰਜਾਰਾ, ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਟ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਆਂਦ ਮਰਾਸ ਸਭ ਵਿਸਰੇ ਜਾਂ ਹਰਾਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਅਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਉਹ ਸਰੀਰ ਪ੍ਰਮਾਣ ਹੋਵਾ ਜਿਨ ਸਤਿਗੁਰੂ ਸਿਉਂ ਚਿਤ ਲਾਇਆ, ਇਹ ਨਿਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੈਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ ਸੱਚ ਸੁਣੈ ਨੂੰ ਪਠਾਏ, ਸੱਚ ਸੁਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ, ਸੱਚ ਅਲੱਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣੈ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਤ ਭਾਵ ਹੈ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਗਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੋਹੇ ਲਾ ਸੱਚੇ ਘਰ ਗਾਵਹੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ।

ਗੁਰ ਪਹਿ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਧਰਤੀ ਸੋਭ ਕਰੇ ਜਲ ਬਰਸਾ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਸੇਵਕ ਆਉਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਨਾਨਕ ਕੀ ਬੇਨੰਤੀ ਹਰ ਪਹ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੇ ਧਿਆਈ। ਜੋ ਤੁਧ ਸੇਵੈ ਤੂੰ ਤੂੰ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਜਿਸ ਤੂੰ ਦੇ ਸੋਈ ਜਨ ਪਾਏ, ਹੋਰ ਨਿਫ

ਅਰਦਾਸ ਕਰਾਈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸ ਰਹਿਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੀ ਨੂੰ ਬੈਠੀ ਸਾਧ ਸੰਗਤ ਜੀ ਵਿਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਨੇ ਸੰਗਤ ਜੁੜ ਕੇ ਸੰਗਤ ਰੂਪ ਚ ਨਾਮ ਜਪਿਆ ਗਿਆ। ਬ੍ਰਹਮ ਗੁਰੂ ਪਾਤਸ਼ਾਹ ਜੀ ਨੇ ਉਹਨੇ ਤਖਤਾਂ ਦੇ ਬਰਾਜ ਮਨ ਹੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀ ਦੇ ਨਿਤਨੇਮ, ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਬਾਣੀ ਦਾ ਕੀਰਤਨੀ ਜਥਾ ਕੀਰਤਨ ਸਰਵਣ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਣ ਕਰਿਓ ਜੀ। ਆਉਣ ਵਾਲੀ 17 ਮਈ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਸਵੇਰੇ 10 ਵਜੇ 17 ਮਈ ਐਤਵਾਰ ਨੂੰ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਉੱਥੇ ਆਪ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਮੇਰੇ ਦਾਤ ਪ੍ਰਾਪਤ ਕਰਕੇ ਜਨਮ ਸੁਹੇਲਾ ਕਰੋ ਅਤੇ 18 ਮਈ ਤੋਂ ਲੈ ਕੇ ਸਾਰਾ ਹਫ਼ਤਾ ਹੀ ਸ਼ਾਮ ਦਾ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। 8 ਤੋਂ 9 ਸਮਾਂ ਹੋਏਗਾ। ਆਪ ਜੀ ਨੇ ਸਾਰੇ ਦੁਕਾਨਾਂ 'ਚ ਹਾਜ਼ਰੀ ਭਰਨੀ ਹੈ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਜੈ ਤੁਧੇ ਆਖੇ ਲੱਖ ਕਰੋੜ ਸੱਜੈ ਸਭ ਤਣ ਸੱਜੈ ਸਭ ਜੋਰ ਸੱਜੀ ਤੇਰੀ ਸਿਫਤ ਸੱਜੀ ਸਾਲਾ ਸੱਜੀ ਤੇਰੀ ਕੁਦਰਤ ਸੱਜੇ ਪਾਤਸ਼ਾਹ ਨਾਨਕ ਸੱਜ ਧਿਆਨ ਸੱਜ ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨੇ ਆਓ ਵੱਡੀ ਵਡਿਆਈ ਜਾ ਨਹਿ ਚਲਥਾਓ ਵੱਡੀ ਵਡਿਆਈ ਜਾ ਨਿਆ ਲਾਓ ਵੱਡੀ ਵਡਿਆਈ ਪੂਜਾ ਸਪਹਾਓ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ

0: ਪੜ ਗੱਡੀ ਲੱਦੀ ਐ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਤ ਪੜੀ ਹੈ ਜੇਤੀ ਆਰਜਾ ਪੜੀ ਹੈ ਜੇਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਮੈਂ ਚੱਕਣਾ ਝਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ

ਭੰਡ ਉਪਜੈ ਭੰਡੈ ਬਾਜ ਨਾ ਕੋਏ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ। ਤਿਤ ਸੱਚੇ ਦਰਬਾਰ ਪੌੜੀ ਸਭ ਕੋ।

ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ

ਸ਼ਾਮੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਸ਼੍ਰਵਣ ਕਰਵਾਇਆ ਕਰਨਗੇ। ਸਭ ਸੰਗਤਾਂ ਨੇ ਉਸ ਸਮੇਂ ਦਾ ਲਾਹਾ ਲੈਣਾ ਜੀ। ਅਤੇ ਨਾਲ ਹੀ ਜੋ ਜੂਨ 1984 ਦੇ ਸੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕਾਲੂਕਰਾ ਦਿਵਸ ਮਨਾਉਂਦਿਆਂ ਹੋਇਆਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਜਿੱਥੇ ਗੁਰੂ ਘਰ ਵਿਖੇ ਸਮਾਗਮ ਹੋਣੇ ਉੱਥੇ ਜੋ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ ਇਸ ਵਾਰੀ 6 ਜੂਨ ਨੂੰ ਹੋਣਗੇ। ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਢਾਂਗੀ ਮੀਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ।

ਲਾਗੈ ਜੇ ਬਖਸ਼ੀ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਈ ਪਾਈ ਮਨਮੁਖ ਕਿਸ ਥਾਈ ਨਾ ਪਾਈ ਪਾਲਾ ਕੱਕਰ ਬਰਫ ਬਰਸੈ ਗੁਰਸਿੱਖ

ਸਤਿਗੁਰ ਮਿਲੈ ਹਰ ਹਰ ਨਾਮ ਧਿਆਈ, ਦਰਸ਼ਨ ਹਰ ਦੇਖਣ ਕਹਿ ਤਾਈ। ਵਾਹਿਗੁਰੂ ਜੀ, ਤੇਰੇ ਦਰਸ਼ਨ ਕਰਨ ਵਾਸਤੇ, ਕਿਉਂਕਿ ਗੁਰੂ ਦੇ ਦਰਸ਼ਨ ਕਰਨੇ ਨੇ, ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਗੁਰਮੁਖ ਪਿਆਰਿਆਂ ਦੇ, ਪਰਮਾਤਮਾ ਦੇ ਪਿਆਰਿਆਂ ਦੇ ਦਰਸ਼ਨ ਕਰਨੇ ਨੇ। ਇਹ ਬਹੁਤ ਵੱਡੀ ਗੱਲ ਹੈ। ਗੁਰਮੁਖ ਪਿਆਰਿਆਂ ਦੇ ਦਰਸ਼ਨ ਉਸਨੂੰ ਵੀ ਵੜਿਆਇਆ ਹੈ। ਗੁਰੂ ਦੇ ਦਰਸ਼ਨ ਕਰਨ ਬਹੁਤ ਵਡਿਆਈ ਦਿੱਤੀ ਹੈ। ਪਰਮਾਤਮਾ ਦੇ ਕਿਤੇ ਦਰਸ਼ਨ ਹੋ ਜਾਣ ਤੇ ਬਹੁਤ ਹੀ ਵੱਡੀ ਗੱਲ ਹੈ। ਤੇ ਗੁਰਦੇਵ ਕਹਿੰਦੇ ਨੇ, ਕਿਰਪਾ ਕਰੇ ਤਾਂ ਸਤਿਗੁਰ ਮਿਲੈ। ਵਾਹਿਗੁਰੂ ਜੀ, ਮੇਰੇ ਅੰਦਰ ਤਾਂ ਤੇਰੇ ਦਰਸ਼ਨਾਂ ਦੀ ਲੋਚ ਹੈ, ਤੇਰੇ ਦਰਸ਼ਨਾਂ ਦੀ ਤਾਂਘ ਹੈ, ਪਰ ਤੇਰੇ ਦਰਸ਼ਨ ਇਸ ਤਰ੍ਹਾਂ ਨਹੀਂ ਹੋ ਸਕਦੇ। ਮੈਨੂੰ ਤਾਂ ਇਹ ਕੁਝ ਸਮਝ ਪਈ ਹੈ, ਜੇ ਤੂੰ ਕਿਰਪਾ ਕਰਦੇ, ਜੇ ਤੂੰ ਮੈਨੂੰ ਗੁਰੂ ਦਾ ਮੇਲ ਬਖਸ਼ ਦੇ, ਸਤਿਗੁਰੂ ਦਾ ਮਿਲਾਪ ਬਖਸ਼ ਦੇ, ਤਾਂ ਫਿਰ ਤੇਰਾ ਨਾਮ ਜਪਿਆ ਜਾ ਸਕਦਾ ਹੈ। ਕਿਉਂਕਿ ਨਾਮ ਜਪਣ ਦੀ ਦਾਤ, ਭਗਤੀ ਕਰਨ ਦੀ ਦਾਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਨੂੰ ਜੋੜਨ ਦੀ ਦਾਤ, ਇਹ ਤਾਂ ਗੁਰੂ ਪਾਸੋਂ ਮਿਲਣੀ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰਬਿੰਦ ਤਰਿਆ ਨਾ ਕੋਈ, ਇਹ ਮਤ ਤਾਂ ਗੁਰੂ ਦਿੰਦੇ ਨੇ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ, ਅੰਦਰ ਦੀ ਵੇਵਲਤਾ ਦੱਸੀ। ਜਿਸ ਨੂੰ ਪਰਮਾਤਮਾ ਦੇ ਮਿਲਾਪ ਦੀ ਚਾਹ ਹੋਵੇ, ਅੰਦਰ ਵੇਵਲਤਾ ਹੋਵੇ, ਤਾਂ ਉਸਦੇ ਅੰਦਰੋਂ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ, ਇਸ ਤਰ੍ਹਾਂ ਦੀ ਉਹਦੀ ਭਾਵਨਾ ਬਣ ਜਾਂਦੀ ਹੈ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚਾਈ। ਕੋਈ ਮੇਰੇ ਪਿਆਰੇ ਪਰਮਾਤਮਾ ਦਾ ਪਿਆਰਾ ਮੈਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਾ ਦੇਵੇ, ਉਸ ਪਰਮਾਤਮਾ ਨੂੰ ਲਿਆ ਕੇ ਮਿਲਾ ਦੇ, ਭਾਉ ਮੈਨੂੰ ਉਹ ਸਮਝ ਬਖਸ਼ ਦੇ ਕਿ ਮੇਰਾ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ, ਤਾਂ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿਆਂਗਾ, ਉਸਨੂੰ ਵੇਚ ਦਿਆਂਗਾ, ਉਸਦੇ ਅੱਗੇ ਵੇਚ ਦਿਆਂਗਾ ਆਪਣੇ ਆਪ ਨੂੰ। ਹੁਣ ਜਿਸ ਚੀਜ਼ ਨੂੰ ਮਨੁੱਖ ਵੇਚ ਦੇ, ਫਿਰ ਉਸਦੇ ਉੱਤੇ ਆਪਣਾ ਕੋਈ ਅਧਿਕਾਰ ਨਹੀਂ ਰਹਿੰਦਾ। ਜਿਹੜੀ ਚੀਜ਼ ਵੇਚ ਦਿੱਤੀ, ਫਿਰ ਜਿਸ ਨੂੰ ਉਹ ਵੇਚ ਦਿੱਤੀ, ਫਿਰ ਉਸਦਾ ਅਧਿਕਾਰ ਹੋ ਜਾਂਦਾ ਹੈ। ਉਧਾਰ ਕੋਈ ਵਸਤੂ ਕਿਸੇ ਨੂੰ ਦੇ ਦਿਓ, ਮਨੁੱਖ ਵਾਪਸ ਮੰਗ ਲੈਂਦਾ ਹੈ, ਕਿਉਂਕਿ ਵਸਤੂ ਉਸੇ ਦੀ ਹੈ। ਪਰ ਜਦੋਂ ਕੋਈ ਮਨੁੱਖ ਕੋਈ ਚੀਜ਼ ਵੇਚ ਦੇਵੇ, ਤੇ ਫਿਰ ਜਿਸ ਨੂੰ ਵੇਚੀ ਹੈ, ਜਿਸ ਨੇ ਉਹ ਚੀਜ਼, ਉਹ ਸਹਿ, ਉਹ ਪਦਾਰਥ ਖਰੀਦਿਆ ਹੈ, ਫਿਰ ਉਸਦਾ ਅਧਿਕਾਰ ਉਸਦੇ ਉੱਤੇ ਹੋ ਜਾਂਦਾ ਹੈ। ਤੇ ਵੇਚਣ ਦੀ ਜਦ ਗੱਲੋਂ ਆਪਾਂ ਹੋਰ ਕਰਦੇ ਹਾਂ, ਤਾਂ ਗੁਰਦੇਵ ਕਹਿੰਦੇ ਨੇ, ਪਿਆਰਿਓ, ਇਹ ਮਨ ਵੀ ਵੇਚਣਾ ਪੈਂਦਾ ਹੈ। ਕਿਵੇਂ ਵੇਚਣਾ, ਕਿਹਨੂੰ ਵੇਚਣਾ? ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਵੇਚ ਲੈ ਪਿਆਰਿਆ, ਜੇ ਮਨ ਵੇਚਣਾ ਤਾਂ ਵੇਚ ਲੈ, ਆਪਣੇ ਗੁਰੂ ਨੂੰ ਵੇਚ, ਆਪਣੇ ਗੁਰੂ ਨੂੰ ਅਰਪਣ ਕਰ ਇਹ ਮਨ, ਤੇ ਕੀ ਹੋਏਗਾ, ਲਾਭ ਕਿੰਨਾ ਵੱਡਾ ਤੈਨੂੰ ਮਿਲ ਜਾਏਗਾ। ਕਹਿਣ ਲੱਗੇ, ਤਿਸ ਸੇਵਕ ਕੇ ਕਾਰਜ ਰਾਸ, ਜਿਹੜਾ ਸੇਵਕ ਆਪਣਾ ਮਨ ਗੁਰੂ ਦੇ ਅੱਗੇ ਭੇਟ ਕਰਦਾ ਏ, ਗੁਰੂ ਦੇ ਹਵਾਲੇ ਕਰਦਾ ਏ, ਗੁਰੂ ਦੇ ਉੱਤੇ ਵੇਚ ਦੇ, ਗੁਰੂ ਨੂੰ ਵੇਚ ਦੇ, ਤਾਂ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਉਹਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ। ਇੱਥੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਕੋਈ ਪਰਮਾਤਮਾ ਦੇ ਨਾਲ ਮੇਲ ਕਰਾ ਦੇ, ਉਸਦੇ ਨਾਲ ਮੇਲ ਕਰਾ ਦੇ, ਮੈਂ ਆਪਣੇ ਆਪ ਨੂੰ ਵੇਚ ਦਿਆਂਗਾ।
ਤੇ ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕੋਈ ਜਨ ਹਰਸਿਓ ਦੇਵੈ ਜੋਰ। ਹੇ ਭਾਈ, ਕੋਈ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇ, ਉਸਦੇ ਨਾਲ ਮੇਰਾ ਮਿਲਾਪ ਕਰਾ ਦੇ, ਤਾਂ ਮੈਂ ਉਹਦੇ ਵਾਸਤੇ ਬੜਾ ਕੁਝ ਕਰਾਂਗਾ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਮੈਂ ਉਹਦੇ ਚਰਨ ਫੜ ਲਵਾਂਗਾ। ਕਿਸੇ ਦੇ ਚਰਨ ਫੜਨੇ ਸੌਖਾ ਕੰਮ ਨਹੀਂ, ਬਹੁਤ ਮੁਸ਼ਕਲ ਕੰਮ ਹੈ। ਕਿਸੇ ਦੇ ਪੈਰੀ ਹੱਥ ਲਾਉਣਾ, ਕਿਸੇ ਦੇ ਚਰਨ ਫੜ ਲੈਣੇ ਇੰਨਾ ਸੌਖਾ ਨਹੀਂ ਹੈ। ਪਰ ਗੁਰਦੇਵ ਕਹਿੰਦੇ, ਜਿਹੜਾ ਮਨੁੱਖ ਮੈਨੂੰ ਮੇਰੇ ਪਰਮਾਤਮਾ ਦੇ ਨਾਲ ਮੇਲ ਕਰਦੇ, ਮੈਂ ਉਹਦੇ ਚਰਨ ਫੜ ਲਵਾਂਗਾ। ਬਕੋਂ ਸੁਭ ਰਸਨਾ, ਮੈਂ ਉਹਦੀ ਵਡਿਆਈ ਵਿੱਚ ਮਿੱਠੇ ਬੋਲ ਬੋਲਾਂਗਾ। ਕਿਸੇ ਦੀ ਵਡਿਆਈ ਕਰਨੀ ਕੋਈ ਸੌਖਾ ਕੰਮ ਨਹੀਂ, ਆਪਣੀ ਵਡਿਆਈ ਕਰਨੀ ਬੜਾ ਸੌਖਾ ਹੈ ਤੇ ਬੜਾ ਚੰਗਾ ਵੀ ਲੱਗਦਾ ਬੰਦੇ ਨੂੰ। ਆਪਣੀ ਵਡਿਆਈ ਕੀਤੀ ਜਾਵੇ, ਆਪਣੀ ਵਡਿਆਈ, ਦੂਜੇ ਦੀ ਵਡਿਆਈ, ਨਿੰਦਾ, ਇਹ ਬੜੀ ਪਿਆਰੀ ਲੱਗਦੀ ਹੈ। ਪਰ ਵੜਿਆਈ ਉਸ ਪਰਮਾਤਮਾ ਦੀ ਕਰੀਏ, ਪਰਮਾਤਮਾ ਨੂੰ ਇਹ ਹੀ ਪਾਉਂਦੀ ਹੈ, ਇਹ ਚੰਗੀ ਲੱਗਦੀ ਹੈ। ਚਰਨ ਗਾਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਮੇਰੇ ਇਹ ਜਿਹੜੇ ਪ੍ਰਾਣ ਨੇ, ਇਹ ਵੀ ਉਸ ਮਨੁੱਖ ਦੇ ਹਵਾਲੇ ਕਰ ਦਿੱਤੇ ਜਾਣ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇ। ਫਿਰ ਗੁਰਦੇਵ ਧੰਨ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ, ਜੇ ਸੁਖ ਦੇਹੇ ਤਾਂ ਤੁਜੈ ਅਰਾਦੀ। ਵਾਹਿਗੁਰੂ ਜੀ ਮੇਰੇ ਤੇ ਇਹੋ ਜਿਹੀ ਕਿਰਪਾ ਕਰ ਦਿਓ, ਜੇ ਸੁਖ ਦੇ, ਜੇ ਤੂੰ ਮੈਨੂੰ ਸੁਖ ਦੇ, ਜੇ ਮੈਂ ਸੁਖ ਮਾਣਾ ਤਾਂ ਤੇਰੀ ਆਰਾਧਨਾ ਕਰਦਾ ਰਵਾਂ, ਤੇਰਾ ਸਿਮਰਨ ਕਰਾਂ, ਤੇਰੀ ਭਜਨ ਬੰਦਗੀ ਕਰਾਂ। ਦੁੱਖ ਭੀ ਤੁਝੇ ਤੀ ਆਈ, ਜੇ ਮੈਨੂੰ ਦੁੱਖ ਹੋਵੇ ਤਾਂ ਵੀ ਮੈਂ ਤੈਨੂੰ ਧਿਆਵਾਂ, ਤੈਨੂੰ ਸਿਮਰਾਂ, ਤੇਰੀ ਆਰਾਧਨਾ ਕਰਾਂ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਜੇ ਤੂੰ ਮੈਨੂੰ ਭੁੱਖ ਦੇਵੇ ਤਾਂ ਮੈਨੂੰ ਇਵੇਂ ਲੱਗੇ ਕਿ ਮੈਂ ਰੱਜਿਆ ਪੁੱਜਿਆ ਹਾਂ, ਮੈਂ ਅੰਦਰੋਂ ਰੱਜਿਆ ਹੋਇਆ। ਭਾਵੇਂ ਭੁੱਖ ਵਿੱਚ, ਦੁੱਖ ਵਿੱਚ ਮੈਂ ਪਰੇਸ਼ਾਨ ਨਾ ਹੋਵਾਂ। ਨਹੀਂ ਤਾਂ ਸੁਭਾਵਕ ਗੱਲ ਹੈ ਸਾਧ ਸੰਗਤ ਜੀ, ਮਨੁੱਖ ਨੂੰ ਥੋੜ੍ਹਾ ਜਿਹਾ ਦੁੱਖ ਆ ਜਾਵੇ, ਇਹ ਪਰੇਸ਼ਾਨ ਹੋ ਜਾਂਦਾ ਹੈ। ਮਨੁੱਖ ਨੂੰ ਭੁੱਖ ਲੱਗੀ ਹੋਵੇ ਪੇਟ 'ਚ, ਫਿਰ ਵੀ ਇਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਅਤੇ ਭੁੱਖ ਦੋਨੋਂ ਲੱਗਣੀ ਚਾਹੀਦੀ ਅਤੇ ਭੋਜਨ ਵੀ ਦੋਨੋਂ ਕਰਨੇ ਚਾਹੀਦੇ। ਵੈਸੇ ਜੇ ਤਨ ਤੰਦਰੁਸਤ ਰੱਖਣਾ ਹੈ ਤਾਂ ਭੋਜਨ ਦੀ ਲੋੜ ਹੈ, ਜੇ ਮਨ ਤੰਦਰੁਸਤ ਰੱਖਣਾ ਹੈ ਤਾਂ ਭਜਨ ਦੀ ਲੋੜ ਹੈ। ਭੋਜਨ ਛਕੀਏ, ਇਹ ਤਨ ਤੰਦਰੁਸਤ ਰਹਿੰਦਾ ਹੈ। ਜੇ ਭਜਨ ਦੀ ਖੁਰਾਕ ਛਕੀਏ, ਭਜਨ ਕਰੀਏ, ਬੰਦਗੀ ਕਰੀਏ, ਤਾਂ ਫਿਰ ਇਹ ਮਨ ਤੰਦਰੁਸਤ ਰਹਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਜੇ ਤੂੰ ਮੈਨੂੰ ਦੁੱਖ ਦੇਵੇ ਤਾਂ ਵੀ ਮੈਂ ਸੁਖ ਮਾਣਾ। ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ, ਕਿਤਿਆਂ ਦੁੱਖ ਭੋਕ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਵਾਹਿਗੁਰੂ ਜੀ ਇਹ ਵੀ ਤੇਰੀ ਦਾਤ ਹੈ। ਕਈ ਵਾਰ ਮਨੁੱਖ ਘਰਾਂ 'ਚ, ਕਾਰਾਂ 'ਚ, ਕਾਰਾਂ ਦੇ ਪਿੱਛੇ ਇਹ ਤੁਕ ਲਿਖਵਾ ਲੈਂਦੇ ਨੇ, ਇਹ ਪੇ ਦਾਤ ਤੇਰੀ ਦਾਤਾਰ। ਚੰਗੀ ਗੱਲ ਹੈ, ਵਾਹਿਗੁਰੂ ਜੀ ਇਹ ਵੀ ਤੇਰੀ ਦਾਤ ਹੈ।
ਪਰ ਇਹਦੇ ਜਿਹੜੇ ਇਹਦਾ ਜਿਹੜਾ ਵਿਸਾ ਉੱਤੇ ਸਤਿਗੁਰੂ ਜੀ ਨੇ ਲਿਆ ਉਹ ਕੁਝ ਹੋਰ ਹੈ। ਉਹ ਹੈ ਕਿਤਿਆਂ ਦੋਕ ਭੋਗ ਸਦਮਾਰ, ਵਾਹਿਗੁਰੂ ਜੀ ਕਿੰਨੀ ਹੀ ਲੁਕਾਈ ਨੇ ਉੱਤੋਂ ਦੁੱਖਾਂ ਤੇ ਭੁੱਖਾਂ ਨਾਲ ਮਰ ਰਿਹਾ, ਕਿੰਨੇ ਦੁੱਖ ਨਾਲ ਮਰ ਰਹੇ, ਕਿੰਨੇ ਭੁੱਖ ਨਾਲ ਮਰ ਰਹੇ, ਕਿ ਉਹ ਆਪਣੀ ਮਰਜ਼ੀ ਨਾਲ ਮਰ ਰਹੇ ਭੁੱਖੇ ਜਾਂ ਦੁੱਖਾਂ ਨਾਲ, ਨਹੀਂ। ਇਹ ਪੇ ਦਾਤ ਤੇਰੀ ਦਾਤਾਰ, ਵਾਹਿਗੁਰੂ ਜੀ ਇਹ ਤੇਰੀ ਦਾਤ ਹੈ, ਤੇਰੀ ਕਿਰਪਾ ਨਾਲ ਤੇਰੀ ਰਜ਼ਾ ਹੈ। ਜਿਸ ਨੂੰ ਤੂੰ ਰੱਖੇ ਉਸ ਨੂੰ ਕੋਈ ਮਾਰ ਨਹੀਂ ਸਕਦਾ, ਤੇ ਜਿਸ ਨੂੰ ਤੂੰ ਮਾਰੇ ਉਸ ਨੂੰ ਕੋਈ ਬਚਾ ਨਹੀਂ ਸਕਦਾ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਦੁੱਖ ਵਿੱਚ ਸੁਖ ਮਨਾਈ, ਵਾਹਿਗੁਰੂ ਜੀ ਜੇ ਮੈਨੂੰ ਦੁੱਖ ਵੀ ਹੋਵੇ ਫਿਰ ਵੀ ਮੈਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਾਂ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈਏ। ਤੇਰੇ ਦਰਸ਼ਨਾਂ ਵਾਸਤੇ ਮੈਂ ਕੀ ਕਰਾਂ, ਤਨ ਮਨ ਕਾਟ, ਇਸ ਤਨ ਨੂੰ ਇਸ ਮਨ ਨੂੰ ਕੱਟ ਕੇ ਇਹ ਸਾਰਾ ਇਹ ਤੇਰੇ ਹਵਾਲੇ ਕਰਦੇ ਹਾਂ। ਵਿੱਚ ਅਗਨੀ ਆਪ ਜਲਾਈ, ਆਪਣੇ ਆਪ ਨੂੰ ਅਗਨੀ ਵਿੱਚ ਵੀ ਸਾੜਨ ਵਾਸਤੇ ਮੈਂ ਤਿਆਰ ਹਾਂ, ਮੈਨੂੰ ਕੋਈ ਦਿੱਕਤ ਨਹੀਂ, ਕੋਈ ਇਸ ਤਨ ਦਾ ਇਸ ਮਨ ਦਾ ਕੋਈ ਮੋਹ ਨਹੀਂ, ਕੋਈ ਇੰਨਾ ਲਗਾਓ ਨਹੀਂ। ਇਹ ਉਸਦੇ ਅੰਦਰ ਦੀ ਬਿਹਵਲਤਾ ਹੈ ਜਿਸ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ, ਮਿਲਾਪ ਦੀ ਅੰਦਰ ਵੇਦਨ ਲੱਗੀ ਹੋਈ ਹੈ, ਅੰਦਰ ਤੜਪ ਇੱਕ ਪੈਦਾ ਹੋ ਰਹੀ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ। ਜਿਹਦੇ ਅੰਦਰ ਪਿਆਸ ਲੱਗੀ ਹੋਵੇ ਪਰਮਾਤਮਾ ਦੇ ਦਰਸ਼ਨਾਂ ਦੀ, ਚਾਹ ਅੰਦਰ ਲੱਗੀ ਹੋਵੇ, ਕਦੇ ਪਰਮਾਤਮਾ ਦੇ ਨਾਮ ਸਿਮਰਨ ਦੀ ਭਜਨ ਬੰਦਗੀ ਦੀ ਚਾਹ ਅੰਦਰ ਲੱਗੀ ਹੋਵੇ, ਕਦੇ ਭੁੱਖ ਲੱਗੇ, ਤੇ ਫਿਰ ਉਸ ਦੀ ਇਹ ਅਵਸਥਾ ਬਣਦੀ ਹੈ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਪੱਖਾ ਫੇਰੀ ਪਾਣੀ ਢੋਵਾ, ਮੈਂ ਤੇਰੇ ਪਿਆਰਿਆਂ ਦੇ ਵਾਸਤੇ ਨਾ ਮੈਂ ਪੱਖੇ ਝੱਲਾਂ, ਪੱਖੇ ਤੋਂ ਸੇਵਾ ਕਰਾਂ ਮੈਂ, ਕਿਉਂਕਿ ਜੇਕਰ ਕੁਝ ਸਾਲਾਂ ਪਹਿਲੇ ਜਾਈਏ ਤੇ ਫਿਰ ਜਦੋਂ ਅਸੀਂ ਆਪ ਵੀ ਵੇਖਿਆ, ਜਦੋਂ ਸਾਡਾ ਬਚਪਨ ਹੁੰਦਾ ਸੀ ਉਸ ਵੇਲੇ ਬਿਜਲੀ ਦੇ ਇੰਨੇ ਸਾਧਨ ਨਹੀਂ ਸੀ, ਸੰਗਤ ਗੁਰੂ ਘਰ 'ਚ ਆ ਕੇ ਕਤਾਰਾਂ 'ਚ ਬਹਿੰਦੀ ਹੁੰਦੀ ਸੀ, ਵੱਡੇ ਵੱਡੇ ਪੱਖੇ ਝੱਲਣ ਵਾਸਤੇ ਹੁੰਦੇ ਸੀ, ਤੇ ਸੰਗਤਾਂ ਵਿੱਚੋਂ ਕੁਝ ਗੁਰਮੁਖ ਪਿਆਰੇ ਉੱਠ ਕੇ ਗਰਮੀਆਂ ਦੇ ਦਿਨਾਂ 'ਚ ਗੁਰੂ ਦੀ ਸੰਗਤਾਂ ਨੂੰ ਪੱਖੇ ਝੱਲਦੇ ਹੁੰਦੇ ਸੀ। ਅਸੀਂ ਆਪ ਵੇਖਿਆ ਵੀ ਗੁਰੂ ਦੀ ਸੰਗਤ ਇਹ ਗੁਰਬਾਣੀ ਦਾ ਪਾਠ ਕਥਾ ਕੀਰਤਨ ਸੁਣਦੀ ਪਈ ਹੈ, ਗਰਮੀ ਦੇ ਕਰਕੇ ਕਿਤੇ ਇਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਕੁਝ ਗੁਰਮੁਖ ਪਿਆਰੇ ਵੱਡੇ ਵੱਡੇ ਪੱਖੇ ਹੁੰਦੇ ਸੀ, ਉਹਨਾਂ ਨੂੰ ਚੱਲਦੇ ਸੀ, ਸੰਗਤਾਂ ਨੂੰ ਹਵਾ ਕਰਦੇ ਸੀ, ਸੰਗਤਾਂ ਕਤਾਰਾਂ ਵਿੱਚ ਬੈਠੀਆਂ ਹੁੰਦੀਆਂ ਸੀ। ਫਿਰ ਦੂਜੇ ਲੱਗ ਜਾਣ, ਦੂਜਿਆਂ ਨੇ ਲੱਗ ਜਾਣਾ ਵੀ ਕਿਤੇ ਥੱਕ ਨਾ ਜਾਣ, ਅੱਜ ਤਾਂ ਚਲੋ ਸਮਾਂ ਬਹੁਤ ਸੌਖਾ ਹੈ। ਤੇ ਗੁਰਦੇਵ ਕਹਿ ਰਹੇ ਨੇ, ਕਹਿਣ ਲੱਗੇ ਉਸ ਮਨੁੱਖ ਦੇ ਅੰਦਰ ਦੀ ਇਹ ਬੇਵਲਤਾ ਹੁੰਦੀ ਹੈ, ਉਹ ਕਹਿੰਦਾ ਵਾਹਿਗੁਰੂ ਜੀ ਤੇਰੇ ਦਰਸ਼ਨਾਂ ਦੇ ਵਾਸਤੇ ਮੈਂ ਪੱਖਾਂ ਚੱਲਾਂ, ਗੁਰੂ ਦੀ ਸੰਗਤ ਨੂੰ, ਗੁਰੂ ਨੂੰ ਮੈਂ ਪੱਖਾਂ ਚੱਲਾਂ। ਕਹਿਣ ਲੱਗੇ ਦੂਜੀ ਗੱਲ ਕਿ ਪਾਣੀ ਢੋਵਾਂ, ਮੈਂ ਪਾਣੀ ਦੀ ਸੇਵਾ ਕਰਾਂ ਸੰਗਤ ਵਾਸਤੇ। ਜੋ ਦੇਵੈ ਸੋ ਖਾਈ, ਜੋ ਕੁਝ ਵੀ ਤੂੰ ਮੈਨੂੰ ਦਏ ਮੈਂ ਉਹੀ ਛਕ ਲਵਾਂ, ਕਿਤੇ ਇਹ ਨਹੀਂ ਵੀ ਮੈਨੂੰ ਸਵਾਦਲੇ ਭੋਜਨ ਮਿਲਣਗੇ ਤਾਂ ਹੀ ਮੈਂ ਛਕਾਂਗਾ। ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ,
ਉਹ ਬਹੁਤਾ ਨਹੀਂ ਖਾਂਦੇ, ਉਹ ਬਹੁਤਾ ਨਹੀਂ ਬੋਲਦੇ, ਬਹੁਤਾ ਬੋਲਦੇ ਨਹੀਂ, ਬਹੁਤਾ ਸੁਣਦੇ ਵੀ ਨਹੀਂ, ਕਿਉਂਕਿ ਬਹੁਤਾ ਖਾ ਕੇ ਹੀ ਬਹੁਤੀ ਨਿੰਦਰ ਪੈਂਦੀ ਹੈ। ਜੇ ਕਿਤੇ ਬੰਦਾ ਘੱਟ ਭੋਜਨ ਛਕੇ ਤਾਂ ਫਿਰ ਘੱਟ ਨਿੰਦਰ 'ਚ ਹੀ ਗੁਜ਼ਾਰਾ ਹੋ ਜਾਂਦਾ ਹੈ, ਘੱਟ ਸੌ ਕੇ ਹੀ ਗੁਜ਼ਾਰਾ ਹੋ ਜਾਂਦਾ ਹੈ। ਅਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਅੱਖੀ ਕਾੜ ਧਰੀ, ਮੈਂ ਆਪਣੀ ਅੱਖਾਂ ਇਹ ਕੱਢ ਕੇ ਮੈਂ ਗੁਰੂ ਚਰਨਾਂ 'ਚ ਤੇਰੇ ਚਰਨਾਂ 'ਚ ਮੈਂ ਭੇਟ ਕਰਦੇ ਹਾਂ। ਸੌਖਾ ਕੰਮ ਨਹੀਂ ਹੈ ਆਪਣੀ ਅੱਖਾਂ ਕੱਢ ਕੇ ਗੁਰੂ ਨੂੰ ਭੇਟ ਕਰ ਦੇਣੀ ਆ। ਜੇਕਰ ਆਪਾਂ ਹੋਰ ਡੂੰਘਿਆਈ ਵਿੱਚ ਜਾ ਕੇ ਅਰਥ ਕਰੀਏ, ਵਾਹਿਗੁਰੂ ਜੀ ਇਹ ਜਿਹੜੀਆਂ ਮੇਰੀਆਂ ਅੱਖਾਂ ਨੇ ਇਹ ਸਿਰਫ ਗੁਰੂ ਦੇ ਦੀਦਾਰ ਕਰਨ, ਗੁਰਮੁਖ ਪਿਆਰਿਆਂ ਦੇ ਦੀਦਾਰ ਕਰਨ, ਇਹ ਤੇਰੇ ਦੀਦਾਰ ਕਰਨ, ਭਾਓ ਇਹ ਦੁਨੀਆਂ ਦੇ ਰਸਾ ਕਸਾਂ ਵਿੱਚ ਮਸਤ ਨਾ ਹੋਣ। ਮੈਂ ਇਹ ਸਾਰੀ ਧਰਤੀ ਇਹ ਫਿਰ ਕੇ ਦੇਖ ਲਵਾਂ, ਭਾਵੇਂ ਮੈਨੂੰ ਇਹ ਸਾਰੀ ਧਰਤੀ ਦਾ ਵੀ ਭਰਮਣ ਕਰਨਾ ਪੈ ਜੇ, ਪਰ ਮੈਂ ਕਰਾਂਗਾ। ਵਾਹਿਗੁਰੂ ਜੀ ਜੇ ਪਾਸ ਬਹਾਲੈ ਤਾਂ ਤੁਝੈ ਅਰਾਧੀ, ਜੇ ਤੂੰ ਮੈਨੂੰ ਆਪਣੇ ਕੋਲ ਬਹਾਲੇ ਤਾਂ ਕਹਿੰਦੇ ਮੈਂ ਤੇਰੀ ਅਰਾਧਨਾ ਕਰਾਂ। ਹੁਣ ਕਿੰਨੀ ਭਾਗਾਂ ਵਾਲੀ ਗੱਲ ਹੈ, ਜਿਹੜਾ ਬੰਦਾ ਗੁਰੂ ਕੋਲ ਬੈਠੇ ਸਤਿਗੁਰੂ ਜੀ ਕਿਰਪਾ ਕਰਕੇ ਆਪ ਆਪਣੇ ਕੋਲ ਬਹਾਲ ਲੈਣ, ਵਾਹਿਗੁਰੂ ਜੀ ਕਿਰਪਾ ਕਰਕੇ ਆਪ ਮਨੁੱਖ ਨੂੰ ਇਹ ਗੱਲ ਸਮਝਾ ਦੇਣ ਵੀ ਮੈਂ ਤੇਰੇ ਅੰਗ ਸੰਗ ਹਾਂ, ਤੂੰ ਮੇਰੇ ਹੀ ਕੋਲ ਬੈਠਾ। ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ, ਹਰੇਕ ਜਗ੍ਹਾ ਹੈ। ਕਹਿੰਦੇ ਨੇ ਜੇ ਮਾਰ ਕੱਢੈ ਭੀ ਧਿਆਈ, ਜੇ ਤੂੰ ਮੈਨੂੰ ਮਾਰ ਕੇ ਆਪਣੇ ਘਰੋਂ ਕੱਢ ਦੇ, ਮੈਨੂੰ ਦੂਰ ਕਰੇ, ਤਾਂ ਮੈਨੂੰ ਕੋਈ ਗਿੱਲਾ ਨਹੀਂ, ਕੋਈ ਸਿਕਵਾ ਨਹੀਂ, ਕੋਈ ਗਿੱਲਾ ਨਹੀਂ ਮੈਨੂੰ, ਕਿਉਂਕਿ ਮੈਨੂੰ ਤਾਂ ਤੇਰੇ ਦਰਸ਼ਨਾਂ ਦੀ ਚਾਹ ਹੈ, ਤੇਰੇ ਦਰਸ਼ਨਾਂ ਦੀ ਤਾਂਗ ਹੈ। ਵਾਹਿਗੁਰੂ ਜੀ ਜੇ ਤੂੰ ਮੈਨੂੰ ਮਾਰ ਕੇ ਕੱਢੇ ਵੀ ਤਾਂ ਵੀ ਮੈਂ ਤੇਰੀ ਅਰਾਧਨਾ ਕਰਾਂਗਾ। ਨੌਵੇਂ ਪਾਤਸ਼ਾਹ ਜੀ ਨੂੰ ਪੁੱਛੀਏ, ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਮਾਲ ਦੀ ਉਦਾਹਰਣ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕੁੱਤੇ ਦੀ ਉਦਾਹਰਣ ਦੇ ਕੇ ਸਮਝਾਇਆ। ਕੁੱਤਾ ਆਪਣੇ ਮਾਲਕ ਦਾ ਵਫ਼ਾਦਾਰ ਹੁੰਦਾ ਹੈ, ਹਮੇਸ਼ਾ ਵਫ਼ਾਦਾਰ ਹੁੰਦਾ ਹੈ। ਕਹਿਣ ਲੱਗੇ ਪਿਆਰਿਆ, ਕੁੱਤਾ ਜਿਸ ਤਰ੍ਹਾਂ ਆਪਣੇ ਮਾਲਕ ਦਾ ਵਫ਼ਾਦਾਰ ਹੁੰਦਾ ਹੈ, ਉਹ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਦੇ ਘਰ ਅੱਗੇ ਨਹੀਂ ਬਹਿੰਦਾ। ਤੂੰ ਵੀ ਪਿਆਰਿਆ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਕਿਤੇ ਹੋਰ ਦਰਾਂ ਤੇ ਜਗ੍ਹਾ ਜਗ੍ਹਾ ਭਟਕਦਾ ਨਾ ਫਿਰੀ, ਆਪਣੇ ਮਾਲਕ ਦੇ ਦਰ ਤੇ ਬੈਠੀ। ਤੇ ਜਿਹੜਾ ਕੁੱਤਾ ਦਰ ਦਰ ਭਟਕਦਾ ਫਿਰਦਾ ਹੈ ਉਹ ਆਪਣੇ ਮਾਲਕ ਦਾ ਵਫ਼ਾਦਾਰ ਨਹੀਂ ਹੋ ਸਕਦਾ, ਫਿਰ ਮਾਲਕ ਵੀ ਉਹਦਾ ਧਿਆਨ ਨਹੀਂ ਨਾ ਰੱਖਦਾ। ਮਾਲਕ ਕਈ ਵਾਰ ਗੁੱਸਾ ਹੋ ਜੇ, ਕਈ ਵਾਰ ਉੱਚੀ ਆਵਾਜ਼ ਵਿੱਚ ਵੀ ਕੁੱਤੇ ਨੂੰ ਧਮਕਾਉਂਦਾ ਹੈ, ਬਹੁਤ ਜ਼ਿਆਦਾ ਗੁੱਸਾ ਆ ਜਾਵੇ, ਕਈ ਵਾਰ ਸੋਟਾ ਵੀ ਮਾਰ ਦਿੰਦਾ ਹੈ, ਪਰ ਕੁੱਤੇ ਨੂੰ ਵੀ ਪੂਰਾ ਭਰੋਸਾ ਹੁੰਦਾ ਹੈ ਵੀ ਕਿਸੇ ਗਲਤੀ ਮੇਰੇ ਕਿਸੇ ਗਲਤੀ 'ਤੇ ਮਾਲਕ ਨੂੰ ਗੁੱਸਾ ਆਇਆ, ਮਾਲਕ ਨੇ ਮੈਨੂੰ ਉੱਚਾ ਬੋਲਿਆ, ਮੈਨੂੰ ਸੋਟਾ ਵੀ ਮਾਰ ਦਿੱਤਾ, ਪਰ ਕੁੱਤਾ ਫਿਰ ਆ ਕੇ ਆਪਣੇ ਮਾਲਕ ਦੇ ਦਰ ਤੇ ਬਹਿੰਦਾ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ, ਕਹਿਣ ਲੱਗੇ ਪਿਆਰਿਓ,
ਕੁੱਤੇ ਤੋਂ ਵੀ ਸਿੱਖ ਲਈ ਜਾ ਸਕਦੀ ਹੈ, ਇੱਕ ਭਿਖਾਰੀ ਤੋਂ ਵੀ ਸਿੱਖਿਆ ਲਈ ਜਾ ਸਕਦੀ ਹੈ, ਇੱਕ ਜੁੱਤੀ ਪੈਰ ਦੀ ਜੁੱਤੀ ਤੋਂ ਵੀ ਕੁਝ ਸਿੱਖਿਆ ਜਾ ਸਕਦਾ ਹੈ। ਕਹਿਣ ਲੱਗੇ ਦੇਖੋ ਇੱਕ ਭਿਖਾਰੀ ਪਿੰਡ 'ਚ ਵੜਦਾ ਹੈ, ਉਹਨੂੰ ਕੁੱਤੇ ਪੈ ਜਾਂਦੇ ਨੇ ਕਿਉਂਕਿ ਅਵਾਰਾ ਕੁੱਤੇ ਹੁੰਦੇ ਨੇ। ਉਸ ਭਿਖਾਰੀ ਨੂੰ ਪੈਂਦੇ ਨੇ, ਪਰ ਭਿਖਾਰੀ ਨੇ ਤਾਂ ਭਿੱਖਿਆ ਲੈਣੀ ਹੈ, ਉਹਨੇ ਤਾਂ ਮੰਗਣਾ ਹੈ। ਜੇ ਕਿਤੇ ਉਹ ਉਹਨਾਂ ਕੁੱਤਿਆਂ ਤੋਂ ਡਰ ਜਾਵੇ ਫਿਰ ਉਹਦਾ ਗੁਜ਼ਾਰਾ ਕਿਵੇਂ ਚੱਲੇਗਾ? ਨਹੀਂ ਡਰਦਾ, ਇਹ ਘੱਟ ਵਿੱਚ ਸੋਟਾ ਰੱਖਦਾ, ਉਹਨਾਂ ਕੁੱਤਾਂ ਵੱਲ ਸੋਟਾ ਕਰਦਾ ਤੇ ਮਾਲਕ ਦੇ ਦਰ ਤੇ ਜਾ ਕੇ, ਬੂਹੇ ਤੇ ਜਾ ਕੇ, ਲੋਕਾਂ ਦੇ ਬੂਹੇ ਤੇ ਜਾ ਕੇ ਅਲੱਖ ਜਗਾਉਂਦਾ ਹੈ ਵੀ ਮੈਨੂੰ ਕੋਈ ਭਿੱਖਿਆ ਦਿਓ। ਕੁੱਤਿਆਂ ਦੀ ਤਾਂ ਗੱਲ ਛੱਡੋ, ਕਹਿੰਦੇ ਕਈ ਵਾਰ ਮਾਲਕ ਵੀ ਗੁੱਸੇ 'ਚ ਹੁੰਦਾ ਹੈ, ਉਹ ਉਸਨੂੰ ਬੁਰੇ ਭਰੇ ਬੋਲ ਬੋਲਦਾ ਹੈ। ਪਰ ਕਹਿਣ ਲੱਗੇ ਉਹ ਭਿਖਾਰੀ ਕਦੇ ਬੁਰਾ ਨਹੀਂ ਮੰਨਦਾ, ਉਹ ਕਹਿੰਦਾ ਭਾਈ ਬੁਰਾ ਬੋਲ ਲਿਆ ਤਾਂ ਕੀ ਹੋਇਆ? ਇਹ ਬੁਰਾ ਬੋਲ ਕੇ ਵੀ ਉਹ ਫਿਰ ਉਹਦੇ ਕੋਲੋਂ ਮੰਗੀ ਜਾਂਦਾ ਵੀ ਇਸਨੂੰ ਕਿਤੇ ਸਮਝ ਆਵੇਗੀ, ਇਹ ਮੇਰੀ ਝੋਲੀ 'ਚ ਕੁਝ ਖੈਰ ਪਾਏਗਾ। ਪਿਆਰਿਆ, ਜੇ ਕਿਤੇ ਤੇਰੇ ਜ਼ਿੰਦਗੀ 'ਚ ਕਦੇ ਦੁੱਖ ਸੁੱਖ ਆਏ, ਕਦੇ ਘਾਟਾ ਨਫਾ ਆਏ, ਤਾਂ ਵੀ ਆਪਣੇ ਮਾਲਕ ਦਾ ਦਰ ਨਾ ਛੱਡੀ, ਉਹਦੇ ਦਰ ਦੀ ਆਸ ਨਾ ਛੱਡੀ। ਉਸਨੇ ਅਖੀਰ 'ਚ ਤੇਰੀ ਝੋਲੀ ਭਰ ਦੇਣੀ ਆ। ਜੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਪੈਰ ਦੀ ਜੁੱਤੀ ਤੋਂ ਵੀ ਸਿੱਖਿਆ ਲਈ ਜਾ ਸਕਦੀ ਹੈ, ਉਸ ਤੋਂ ਵੀ ਮਨੁੱਖ ਤੋਂ ਬੜਾ ਕੁਝ ਸਿੱਖ ਸਕਦਾ ਹੈ। ਕਹਿਣ ਲੱਗੇ ਜਦੋਂ ਮਨੁੱਖ ਤੱਤੀ ਹੋਈ ਸੜਕ ਤੇ ਚੱਲੇ ਤੇ ਪੈਰ 'ਚ ਜੁੱਤੀ ਹੈ, ਜਦੋਂ ਚਿੱਕੜ 'ਚ ਨਿਕਲੇ ਪੈਰ 'ਚ ਜੁੱਤੀ ਪਾਈ ਹੋਈ ਹੈ ਵੀ ਪੈਰ ਨੂੰ ਬਚਾ ਕੇ ਰੱਖੇਗੀ, ਕੋਈ ਉੱਬੜ ਖੁੱਬੜ ਰਾਹ ਹੋਵੇ, ਰਸਤੇ 'ਚ ਕੰਡੇ ਹੋਵਣ, ਮਨੁੱਖ ਜੁੱਤੀ ਪਾ ਕੇ ਨਿਕਲਦਾ ਹੈ। ਤੇ ਜਦੋਂ ਇਹੀ ਮਨੁੱਖ ਜਦੋਂ ਕਿਸੇ ਦੇ ਘਰ ਜਾਏ ਤੇ ਫਿਰ ਜੁੱਤੀਆਂ ਨੂੰ ਬਾਹਰ ਕੱਢ ਦਿੰਦਾ, ਅੰਦਰ ਗਲੀਚੇ ਵਿਛੇ ਹੋਏ ਨੇ, ਫਿਰ ਨੰਗੇ ਪੈਰੀ ਅੰਦਰ ਜਾਂਦਾ ਹੈ। ਪਰ ਜੁੱਤੀਆਂ ਨੂੰ ਇੰਨਾ ਭਰੋਸਾ ਹੈ ਕੋਈ ਗੱਲ ਨਹੀਂ, ਜੇ ਕਿਤੇ ਮੇਰਾ ਮਾਲਕ ਮੈਨੂੰ ਅੰਦਰ ਗਲੀਚਿਆਂ 'ਚ ਨਹੀਂ ਲੈ ਕੇ ਗਿਆ ਤਾਂ ਕੋਈ ਗੱਲ ਨਹੀਂ, ਕੋਈ ਰੋਸ ਨਹੀਂ। ਪਰ ਆ ਕੇ ਜਦੋਂ ਬਾਹਰ ਨਿਕਲੇਗਾ ਉਹ ਫਿਰ ਮੈਨੂੰ ਆਪਣੇ ਸੋਹਣੇ ਚਰਨ ਫਿਰ ਮੇਰੇ 'ਚ ਹੀ ਪਾਏਗਾ, ਭਾਓ ਉਹ ਫਿਰ ਮੇਰੇ ਸਾਥ ਰਹੇਗਾ, ਫਿਰ ਮੇਰਾ ਸੁੱਖ ਮਾਣੇਗਾ। ਕਹਿਣ ਲੱਗੇ ਪਿਆਰਿਆ ਇਸ ਤਰ੍ਹਾਂ ਧੀਰਜ ਰੱਖਿਆ ਕਰ। ਕਦੇ ਜੁੱਤੀ ਕਹਿੰਦੀ ਕਿ ਜਦੋਂ ਸੜਪ ਤਪਦੀ ਪਈ ਸੀ ਤੂੰ ਮੈਨੂੰ ਇਸਤੇਮਾਲ ਕੀਤਾ, ਚਿੱਕੜ 'ਚ ਵੜਿਆ ਮੇਰਾ ਇਸਤੇਮਾਲ ਕੀਤਾ, ਕੰਡਿਆਂ 'ਚ ਚੱਲਿਆ ਮੇਰਾ ਇਸਤੇਮਾਲ ਕੀਤਾ, ਤੇ ਜਦੋਂ ਗਲੀਚੇ 'ਚ ਜਾ ਕੇ ਬੈਠਣ ਲੱਗਾ ਤਾਂ ਮੈਨੂੰ ਬਾਹਰ ਕੱਢ ਦਿੱਤੀ, ਕਦੇ ਰੋਸ ਮਨਾਇਆ ਜੁੱਤੀਆਂ ਨੇ? ਨਹੀਂ ਮਨਾਇਆ। ਕਹਿਣ ਲੱਗੇ ਇੱਕ ਕੁੱਤੇ ਤੋਂ ਵੀ ਸਿੱਖਿਆ ਲਈ ਜਾ ਸਕਦੀ ਹੈ। ਪਿਆਰਿਆ, ਕੁੱਤਾ ਕਦੇ ਵੀ ਆਪਣੇ ਮਾਲਕ ਦਾ ਦਰ ਛੱਡ ਕੇ ਦੂਜੇ ਦੇ ਬੂਹੇ ਤੇ ਨਹੀਂ ਬਹਿੰਦਾ। ਮਾਲਕ ਗੁੱਸਾ ਹੋ ਗਿਆ ਕੋਈ ਗੱਲ ਨਹੀਂ, ਕੁੱਤੇ ਨੂੰ ਭਰੋਸਾ ਹੁੰਦਾ ਹੈ, ਡਾਂਟ ਖਾ ਕੇ, ਫਟਕਾਰ ਖਾ ਕੇ, ਸੋਟਾ ਖਾ ਕੇ ਵੀ ਆਪਣੇ ਮਾਲਕ ਦੇ ਦਰ ਤੇ ਬਹਿੰਦਾ ਤੇ ਮਾਲਕ ਨੂੰ ਤਰਸ ਆਉਂਦਾ, ਮਾਲਕ ਫਿਰ ਲਾੜ ਲੜਾ ਕੇ ਉਸਨੂੰ ਖਾਣ ਨੂੰ ਦਿੰਦਾ ਹੈ। ਭਗਤ ਕਬੀਰ ਜੀ ਵੀ ਕੁੱਤੇ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਮੈਂ ਤਾਂ ਆਪਣੇ ਵਾਹਿਗੁਰੂ ਜੀ ਦਾ ਕੁੱਤਾ ਆਏਗਾ, ਉਸ ਵਾਹਿਗੁਰੂ ਜੀ ਨੇ ਸਾਡੇ ਗਲੇ 'ਚ ਪੱਟਾ ਪਾਇਆ ਹੋਇਆ ਹੈ, ਜਿੱਧਰ ਨੂੰ ਉਹ ਰੱਸੀ ਖਿੱਚਦਾ ਹੈ ਅਸੀਂ ਉੱਧਰ ਨੂੰ ਹੀ ਮੈਂ ਤੁਰ ਪੈਂਦਾ,
ਭਾਉ ਇਹ ਹੈ ਮਨੁੱਖਾ, ਇਸ ਗੱਲ ਨੂੰ ਸਵੀਕਾਰ ਕਰ ਲਿਆ ਕਰ ਕਿ ਮੈਨੂੰ ਹਰੇਕ ਪਾਸੇ ਮੇਰਾ ਮਾਲਕ ਆਪ ਚਲਾਉਂਦਾ ਪਿਆ ਹੈ, ਜਿਸ ਤਰ੍ਹਾਂ ਉਸਦੀ ਮਰਜ਼ੀ ਹੁੰਦੀ ਹੈ ਉਸੇ ਤਰ੍ਹਾਂ ਉਸੇ ਪਾਸੇ ਉਹ ਮੈਨੂੰ ਤੋਰ ਦਿੰਦਾ ਹੈ। ਪਰ ਇੱਕ ਗੱਲ ਹੋਰ ਥੋੜ੍ਹਾ ਜਿਹਾ ਦਾਸ ਜ਼ਿਕਰ ਕਰੇਗਾ, ਕਿਉਂਕਿ ਕਈ ਵਾਰ ਨਾ ਮਨੁੱਖ ਦੇ ਅੰਦਰ ਇੱਕ ਗੱਲ ਬਣ ਜਾਂਦੀ ਵੀ ਜੇ ਕਿਤੇ ਮਨੁੱਖ ਮੰਦੇ ਕਰਮ ਕਰਦਾ ਹੈ ਪਰ ਇਹ ਵੀ ਰੱਬ ਹੀ ਕਰਾਉਂਦਾ ਹੈ। ਸਵਾਲ ਵੀ ਬਹੁਤ ਕਮਾਲ ਦਾ ਹੈ ਵੀ ਜੇ ਕਿਤੇ ਚੰਗੇ ਪਾਸੇ ਰੱਬ ਤੋਰਦਾ ਹੈ ਤੇ ਮੰਦੇ ਪਾਸੇ ਵੀ ਰੱਬ ਹੀ ਤੋਰਦਾ ਹੈ, ਜੇ ਕਿਤੇ ਚੰਗੇ ਕੰਮ ਰੱਬ ਕਰਾਉਂਦਾ ਹੈ ਤਾਂ ਮੰਦੇ ਕੰਮ ਵੀ ਰੱਬ ਹੀ ਕਰਾਉਂਦਾ ਹੈ। ਬਿਲਕੁਲ ਸੱਚੀ ਗੱਲ ਹੈ, ਔਰ ਰੱਬ ਹੀ ਕਰਾਉਂਦਾ। ਗੁਰਬਾਣੀ ਨੂੰ ਪੁੱਛ ਲਈਏ ਆਪਾਂ, ਗੁਰਬਾਣੀ ਦੀ ਮੋਹਰ ਮਾਰੀਏ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਆਪਣੇ ਆਪ ਹੀ ਮਤ ਦਿੰਦਾ ਹੈ, ਆਪਣੇ ਆਪ ਹੀ ਰਾਹ ਤੇ ਤੋਰਦਾ ਹੈ। ਏਕ ਨਦਰ ਕਰ ਵੇਖੈ ਸਭ ਉੱਪਰ, ਜੇਹਾ ਭਾਓ ਤੇਹਾ ਫਲ ਪਾਈਐ। ਇਹਦਾ ਜਵਾਬ ਇਹ ਹੈ ਵੀ ਪਰਮਾਤਮਾ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦਾ ਹੈ, ਪਰ ਕੀ ਸਾਰੇ ਪਰਮਾਤਮਾ ਨੂੰ ਇੱਕੋ ਨਜ਼ਰੀਏ ਨਾਲ ਵੇਖਦੇ ਨੇ? ਕਿ ਸਾਰਿਆਂ ਦਾ ਪਰਮਾਤਮਾ ਦੇ ਨਾਲ ਇੱਕੋ ਜਿਹਾ ਪਿਆਰ ਹੈ? ਨਹੀਂ। ਫਿਰ ਜਿਸ ਤਰ੍ਹਾਂ ਦਾ, ਜਿੰਨਾ ਕੁ ਜਿਸਦਾ ਪਰਮਾਤਮਾ ਦੇ ਨਾਲ ਪਿਆਰ ਹੈ ਉਨਾ ਕੁ ਉਹ ਫਲ ਹਾਸਲ ਕਰ ਲੈਂਦੇ ਨੇ। ਹੁਣ ਫਲ ਦਾ ਭਾਵ ਤੁਸੀਂ ਕਈ ਦੂਜੇ ਪਾਸੇ ਲੈ ਜਾਂਦੇ ਨੇ। ਉਹ ਦੇਖੋ ਜੀ, ਫਲਾਣਾ ਬੰਦਾ ਕਦੇ ਗੁਰਦੁਆਰੇ ਨਹੀਂ ਜਾਂਦਾ, ਉਹ ਦੇਖੋ ਜੀ ਕਦੇ ਕੋਈ ਨੇਕ ਕੰਮ ਨਹੀਂ ਕਰਦਾ, ਚੰਗੇ ਕੰਮ ਨਹੀਂ ਕਰਦਾ, ਕਦੇ ਭਜਨ ਬੰਦਗੀ ਨਹੀਂ ਕਰਦਾ, ਫਿਰ ਵੀ ਦੇਖੋ ਕਾਰੋਬਾਰ ਕਿੰਨਾ ਵੱਡਾ ਹੈ ਉਹਦਾ। ਐ ਚੜ੍ਹਦੀ ਕਲਾ 'ਚ ਅਸੀਂ ਉਹਨੂੰ ਚੜ੍ਹਦੀ ਕਲਾ ਕਹੀ ਜਾਂਦੇ ਹਾਂ। ਨਹੀਂ, ਚੜ੍ਹਦੀ ਕਲਾ ਤਾਂ ਕੁਝ ਹੋਰ ਹੁੰਦੀ ਹੈ। ਅਸੀਂ ਮੰਨ ਲਿਆ ਵੀ ਜੇਕਰ ਕਾਰੋਬਾਰ ਵੱਡਾ ਹੋ ਜਾਵੇ, ਜੇਕਰ ਦੁਨੀਆ ਵੀ ਦੌਲਤ ਜ਼ਿਆਦਾ ਹੋ ਜਾਵੇ ਤੇ ਫਿਰ ਅਸੀਂ ਉਹਨੂੰ ਕਹਿੰਦੇ ਵੀ ਉਹ ਚੜ੍ਹਦੀ ਕਲਾ 'ਚ ਨਹੀਂ ਪਿਆਰੇ ਹੋ। ਚੜ੍ਹਦੀ ਕਲਾ ਤਾਂ ਅੰਦਰ ਦੀ ਹੁੰਦੀ ਹੈ, ਚੜ੍ਹਦੀ ਕਲਾ ਦਾ ਕੁਝ ਹੋਰ ਹੈ, ਅਸੀਂ ਕੁਝ ਹੋਰ ਮੰਨ ਲੈਂਦੇ ਹਾਂ। ਗੁਰਬਾਣੀ ਨੂੰ ਪੁੱਛੀਏ, ਕੌਣ ਵੱਡਾ ਮਾਇਆ ਵਡਿਆਈ? ਦੁਨੀਆਂ ਦੇ ਲੋਕੋ ਕਿਹੜਾ ਹੈਗਾ ਜਿਹੜਾ ਮਾਇਆ ਕਰਕੇ ਵੱਡਾ ਹੋ ਗਿਆ? ਜੇਕਰ ਮਾਇਆਧਾਰੀ ਚੋਰ ਹੈਗਾ ਤੇ ਲੋਕਾਂ ਨੇ ਉਹਨੂੰ ਸਾਧ ਥੋੜਾ ਹੀ ਨਾ ਕਹਿਣਾ, ਸਾਧ ਨਹੀਂ ਕਹਿਣਾ ਉਹਨੂੰ, ਭਗਤ ਨਹੀਂ ਕਹਿਣਾ ਉਹਨੂੰ ਲੋਕਾਂ ਨੇ, ਚੋਰ ਹੀ ਕਹਿਣਾ ਲੋਕਾਂ ਨੇ, ਭਾਵੇਂ ਜਿੰਨਾ ਮਰਜ਼ੀ ਦੌਲਤ ਉਹਦੇ ਕੋਲ ਹੋਵੇ। ਪਰ ਜਿਹੜਾ ਇੱਕ ਭਗਤ ਬੰਦਾ ਹੋਵੇ, ਭਗਤੀ ਵਾਲਾ ਬੰਦਾ ਹੋਵੇ, ਭਾਵੇਂ ਗਰੀਬ ਹੀ ਹੋਵੇ, ਲੋਕਾਂ ਨੇ ਉਹਨੂੰ ਚੋਰ ਨਹੀਂ ਕਹਿਣਾ, ਉਹਨੂੰ ਭਗਤ ਹੀ ਕਹਿਣਾ, ਭਗਤ ਹੀ ਕਹਿਣਾ, ਪਰਮਾਤਮਾ ਦਾ ਪਿਆਰਾ ਹੀ ਕਹਿਣਾ, ਕਿਉਂਕਿ ਭਗਤੀ ਕਰਦਾ ਹੈ। ਕੌਣ ਵੱਡਾ ਮਾਇਆ ਵੜੀਆ ਜੀ? ਇਹ ਸਾਡਾ ਨਜ਼ਰੀਆ ਹੈ ਦੇਖਣ ਦਾ, ਗੁਰਬਾਣੀ ਦਾ ਨਜ਼ਰੀਆ ਕੁਝ ਹੋਰ ਹੈ। ਸੋ ਵੱਡਾ ਜਿਨ ਰਾਮ ਲਿਵ ਲਾਈ। ਕਹਿਣ ਲੱਗੇ ਅਸਲ ਵਿੱਚ ਵੱਡਾ ਉਹ ਹੈ ਜਿਸਨੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਿਆ ਹੋਇਆ ਹੈ, ਕਿਉਂਕਿ ਉਹਦੀ ਮੰਗ ਚੇਂਜ ਹੋ ਗਈ। ਉਹ ਮਾਇਆਧਾਰੀ ਤਾਂ ਕਹਿੰਦੇ ਨੇ, ਮਾਇਆਧਾਰੀ ਅਤੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਰੱਬ ਨਾਲੋਂ ਟੁੱਟਿਆ ਹੋਵੇ, ਗੁਰੂ ਨਾਲੋਂ ਟੁੱਟਿਆ ਹੋਵੇ, ਮਾਇਆ ਦੀ ਬਹੁਤਾਤ ਹੋਵੇ ਤੇ ਕਹਿਣ ਲੱਗੇ ਉਹ ਅੰਨਾ ਹੋ ਜਾਂਦਾ ਹੈ, ਭਾਓ ਉਹਨੂੰ ਗਰੀਬ ਨਜ਼ਰ ਨਹੀਂ ਆਉਂਦੇ, ਗਰੀਬਾਂ ਦੇ ਦੁੱਖ ਨਜ਼ਰ ਨਹੀਂ ਆਉਂਦੇ, ਅੰਨਾ ਹੋ ਜਾਂਦਾ ਹੈ, ਬੋਲਾ ਹੋ ਜਾਂਦਾ ਹੈ। ਗਰੀਬਾਂ ਦੀ ਆਵਾਜ਼ ਉਹਦੇ ਕੰਨਾਂ 'ਚ ਨਹੀਂ ਵੜਦੀ, ਉਹਦੀ ਅੱਖਾਂ ਵੇਖਦੀਆਂ ਨੇ ਪਰ ਕਿਹਨੂੰ ਵੇਖਦੀਆਂ ਨੇ? ਜਿਹੜਾ ਉਹਦੇ ਨਾਲੋਂ ਅੱਗੇ ਹੋਵੇ, ਉਸ ਤੋਂ ਜ਼ਿਆਦਾ ਧਨਾੜ ਹੋਵੇ, ਉਸ ਤੋਂ ਉੱਚੇ ਅਹੁਦੇ ਤੇ ਬੈਠਿਆ ਹੋਵੇ, ਬਸ ਸਿਰਫ ਉਹਨਾਂ ਨੂੰ ਵੇਖਦਾ ਹੈ, ਨਹੀਂ ਤਾਂ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹੈ। ਮਾਇਆਧਾਰੀ ਅਤ ਅੰਨਾ, ਅਤ ਦਾ ਅੰਨਾ ਹੋ ਜਾਂਦਾ ਹੈ, ਇੱਕ ਤਾਂ ਅੰਨਾ ਹੀ ਹੁੰਦਾ ਹੈ, ਇੱਕ ਅਤ ਦਾ ਅੰਨਾ ਹੋ ਜਾਂਦਾ ਹੈ, ਬੌਲਾ ਹੋ ਜਾਂਦਾ ਹੈ, ਕੰਨ ਬਹਿਰੇ ਹੋ ਜਾਂਦੇ ਨੇ।
ਸ਼ਬਦ ਨਾ ਸੁਣਾ ਹੀ, ਉਹ ਗੁਰੂ ਦਾ ਸ਼ਬਦ ਨਹੀਂ ਸੁਣਦਾ, ਇਹ ਨਹੀਂ ਉਹਦੇ ਕੰਨਾਂ 'ਚ ਵੜਦੇ, ਗੁਰੂ ਦਾ ਉਪਦੇਸ਼ ਉਹਦੇ ਕੰਨਾਂ 'ਚ ਨਹੀਂ ਵੜਦਾ। ਬਹੁ ਰੋਲ ਕਚੋਲਾ, ਉਹ ਰੋਲਾ ਹੀ ਪਾਈ ਫਿਰਦਾ। ਰੋਲਾ ਦਾ ਭਾਵ ਹੈ ਵੀ ਆਪਣੀ ਗੱਲ ਵੱਡੀ ਕਰੀ ਜਾਂਦਾ, ਹਰੇਕ ਜਗ੍ਹਾ ਆਪਣੀ ਗੱਲ ਵੱਡੀ ਕਰੀ ਜਾਂਦਾ, ਇਹ ਸੱਚੀ ਗੱਲ ਹੈ। ਮਾਇਆਧਾਰੀ ਉਹ ਕਦੇ ਆਪਣੀ ਗਲਤੀ ਨਹੀਂ ਸਵੀਕਾਰਦਾ, ਆਪਣੀ ਗਲਤੀ ਸਵੀਕਾਰਦਾ ਨਹੀਂ, ਦੂਜੇ ਨੂੰ ਹੀ ਗਲਤ ਠਹਿਰਾ ਹੀ ਜਾਂਦਾ ਹਮੇਸ਼ਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ।

ਵਾਹਿਗੁਰੂ ਜੀ, ਜੇ ਲੋਕੀ ਮੇਰੀ ਸਿਫਤਾਂ ਕਰਨ ਨਾ ਤਾਂ ਮੈਂ ਉਹਨਾਂ ਨੂੰ ਇਹੀ ਕਵਾਂਗਾ, ਭਾਈ ਮੇਰੀ ਸਿਫਤਾਂ ਨਹੀਂ, ਇਹ ਮੇਰੇ ਵਾਹਿਗੁਰੂ ਜੀ ਦੀ ਸਿਫਤਾਂ ਹੈਗੀਆਂ, ਮੇਰੀ ਸਿਫਤਾਂ ਨਹੀਂ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਸੱਚਾਈ ਇਹ ਹੈ, ਜਿਹੜੇ ਗੁਰਮੁਖ ਪਿਆਰੇ ਨੇ, ਜੇ ਤੁਸੀਂ ਉਹਨਾਂ ਦੇ ਕੋਲ ਖੜ ਕੇ ਉਹਨਾਂ ਦੀ ਥੋੜ੍ਹੀ ਜਿਹੀ ਵਡਿਆਈ ਕਰੋ ਨਾ, ਤਾਂ ਉਹਨਾਂ ਦੀ ਰਸਨਾ ਇੱਕਦਮ ਬੋਲ ਉੱਠਦੀ ਹੈ ਵੀ ਮੇਰੀ ਵਡਿਆਈ ਨਾ ਕਰ ਪਿਆਰਿਆ, ਮੇਰੇ ਮਾਲਕ ਦੀ ਵਡਿਆਈ ਕਰ, ਮੇਰੇ ਗੁਰੂ ਦੀ ਵਡਿਆਈ ਕਰ। ਇਹ ਗੁਰੂ ਦੀ ਵਡਿਆਈ ਹੈ, ਇਹ ਅਕਾਲ ਪੁਰਖ ਦੀ ਵਡਿਆਈ ਹੈ, ਮੇਰੀ ਕੋਈ ਵਡਿਆਈ ਨਹੀਂ। ਮੇਰੀ ਕੀ ਪਾਇਆ, ਉਹਨਾਂ ਦੇ ਮੂੰਹੋਂ ਬੋਲ ਨਿਕਲ ਜਾਂਦੇ ਨੇ, ਮੇਰੀ ਕੀ ਪਾਇਆ। ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਜੋ ਅਸੀਂ ਕਰਦੇ ਹਾਂ ਉਹ ਵਾਹਿਗੁਰੂ ਆਪ ਵਿੱਚ ਵਰਤ ਕੇ ਕਰਦਾ ਹੈ। ਇਹ ਆਪਣੀ ਗੱਲ ਚੱਲ ਰਹੀ ਸੀ ਵੀ ਜੇ ਕਿਤੇ ਮੰਦੇ ਕੰਮ ਕਰਾਉਂਦਾ ਤੇ ਫਿਰ ਰੱਬ ਹੀ ਕਰਾਉਂਦਾ, ਸੱਚ ਗੱਲ ਹੈ, ਰੱਬ ਹੀ ਕਰਾਉਂਦਾ। ਬੰਦੇ ਦੀ ਸੋਚ ਕਿਸ ਤਰ੍ਹਾਂ ਦੀ ਬਣੀ ਹੈ, ਗੱਲ ਇੱਥੇ ਖੜੀ ਹੈ ਸਾਰੀ। ਜੇ ਕਿਤੇ ਅੰਦਰ ਸੋਚ ਮੰਦੀ ਬਣ ਗਈ ਤਾਂ ਫਿਰ ਵਿਚਾਰ ਵੀ ਮੰਦੀ ਕਰੇਗਾ ਬੰਦਾ। ਵਿਚਾਰ ਮੰਦੀ ਹੋ ਗਈ ਤਾਂ ਕਰਮ ਮੰਦੇ ਹੋ ਜਾਣਗੇ, ਕਰਮ ਮੰਦੇ ਹੋ ਜਾਣਗੇ ਤਾਂ ਫਲ ਵੀ ਮੰਦਾ ਹੀ ਮਿਲਣਾ। ਜੇ ਸੋਚ ਕਿਤੇ ਚੰਗੀ ਬਣ ਜਾਵੇ ਤੇ ਵਿਚਾਰ ਵੀ ਚੰਗੀ ਹੋਏਗੀ, ਵਿਚਾਰ ਚੰਗੀ ਹੋ ਜੇ ਤਾਂ ਕਰਮ ਵੀ ਚੰਗੇ ਹੋਣਗੇ, ਕਰਮ ਚੰਗੇ ਹੋਣਗੇ ਤਾਂ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਫਲ ਵੀ ਚੰਗਾ ਹੀ ਮਿਲਣਾ ਜੇ। ਪਰ ਸਾਡਾ ਕੀ ਹਾਲ ਹੈ, ਗੁਰਬਾਣੀ ਨੂੰ ਪੁੱਛੀਏ, ਬੀਜੈ ਬਿਖ ਮੰਗੈ ਅੰਮ੍ਰਿਤ, ਸਾਡਾ ਇਹ ਹਾਲ ਹੈ। ਅਸੀਂ ਬੀਜਦੇ ਹੈਗੇ ਆ ਜ਼ਹਿਰ ਤੇ ਮੰਗਦੇ ਆ ਅੰਮ੍ਰਿਤ। ਭਾਓ ਕਿ ਅਸੀਂ ਸਾਰਿਆਂ ਦਾ ਬੁਰਾ ਕਰਦੇ ਰਹੀਏ ਤੇ ਸਾਰੇ ਸਾਡਾ ਭਲਾ ਕਰਨਾ ਹੈ, ਨਹੀਂ ਪਿਆਰੇ? ਹੋ ਜੋ ਕੁਝ ਵੰਡੋਗੇ ਉਹੀ ਮਿਲਣਾ ਤੇ ਵੱਧ ਕੇ ਮਿਲਣਾ। ਜੇ ਨਫ਼ਰਤ ਵੰਡੋਗੇ ਨਫ਼ਰਤ ਹੀ ਮਿਲੇਗੀ, ਵੱਧ ਕੇ ਮਿਲੇਗੀ। ਜੇ ਪਿਆਰ ਵੰਡੋਗੇ ਤਾਂ ਪਿਆਰ ਹੀ ਮਿਲਣਾ, ਵੱਧ ਕੇ ਮਿਲੇਗਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਇਹ ਸਰੀਰ ਤਾਂ ਇੱਕ ਖੇਤ ਹੈ, ਇਹਦੇ 'ਚ ਜੋ ਬੀਜੋਗੇ ਉਹੀ ਕਿ ਪ੍ਰਫੁੱਲਤ ਹੋਵੇਗਾ। ਜੇ ਨਫ਼ਰਤ ਬੀਜੋਗੇ ਨਫ਼ਰਤ ਹੀ ਪ੍ਰਫੁੱਲਤ ਹੋਵੇਗੀ, ਜੇ ਅੰਦਰ ਪਿਆਰ ਬੀਜੋਗੇ ਪਿਆਰਿਓ ਉਹ ਪਿਆਰ ਹੀ ਪ੍ਰਫੁੱਲਤ ਹੋਵੇਗਾ। ਤੇ ਅਸੀਂ ਕੀ ਚਾਹੁੰਦੇ ਹਾਂ, ਅਸੀਂ ਤਾਂ ਆਪ ਸਾਰੇ ਚਾਹੁੰਦੇ ਵੀ ਸਾਨੂੰ ਸਾਰੇ ਪਿਆਰ ਕਰਨ, ਤੇ ਫਿਰ ਪਿਆਰ ਕਰਨ ਤਾਂ ਪਿਆਰ ਆ, ਪਿਆਰ ਹੀ ਵੰਡਣਾ ਪਏਗਾ ਨਾ, ਫਿਰ ਤੈਨੂੰ ਵਾਧੂ ਮਿਲੇਗਾ ਪਿਆਰ, ਸਾਰਿਆਂ ਦਾ ਪਿਆਰ ਮਿਲੇਗਾ। ਬਸ ਤੂੰ ਕਰਕੇ ਤਾਂ ਦੇਖ ਦੂਜਿਆਂ ਨੂੰ ਪਿਆਰ। ਤੇ ਗੁਰਦੇਵ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਜੇ, ਗੁਰੂ ਦਾ ਮਿਲਾਪ ਹੋ ਜੇ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਵਾਹਿਗੁਰੂ ਜੀ ਜੇ ਲੋਕੀ ਮੇਰੀ ਸਿਫਤਾਂ ਕਰਨ ਤਾਂ ਮੇਰੀ ਕੋਈ ਸਿਫਤ ਨਹੀਂ, ਉਹ ਤੇਰੀ ਵਡਿਆਈ ਹੈ। ਜੇ ਨਿੰਦੈ ਤਾਂ ਛੋੜ ਨਾ ਜਾਈ, ਜੇ ਤੇਰੀ ਸਿਫਤ ਸਲਾਹ ਕਰਕੇ ਤੇਰੇ ਗੁਣਗਾਨ ਕਰਦੇ ਹਾਂ, ਲੋਕੀ ਮੇਰੀ ਨਿੰਦਾ ਕਰਦੇ ਨੇ ਤੇ ਕਰਨ ਲੋਕੀ, ਫਿਰ ਮੈਂ ਨਹੀਂ ਤੈਨੂੰ ਛੱਡ ਕੇ ਜਾਣ ਵਾਲਾ। ਸਾਧ ਸੰਗਤ ਜੀ, ਸ਼ਬਦ ਬਹੁਤ ਵੱਡਾ ਹੈ, ਸਮਾਂ ਆਪਣਾ ਸਮਾਪਤੀ ਦਾ ਹੋ ਚੁੱਕਿਆ ਹੈ। ਆਓ ਅਖੀਲਾ ਪਦੇ ਦੀ ਵਿਚਾਰ ਕਰਕੇ ਆਪਾਂ ਸਮਾਪਤੀ ਕਰੀਏ। ਨਾਨਕ ਕਾ ਪ੍ਰਭ ਪੂਰ ਰਿਹਾ ਹੈ, ਜਤ ਕਤ ਤਤ ਗੋਸਾਈ। ਇਹ ਆਪਣੀ ਗੱਲ ਵਿੱਚ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ, ਪਿਆਰਿਓ ਇਹ ਗੱਲ ਆਪਣੇ ਅੰਦਰ ਪੱਕੀ ਕਰ ਲਓ। ਕਿਹੜੀ? ਕਹਿਣ ਲੱਗੇ ਨਾਨਕ ਕਾ ਪ੍ਰਭ, ਨਾਨਕ ਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਤ ਕਤ ਤਤ ਦਾ ਭਾਉ ਹੈ ਹਰੇਕ ਥਾਂ, ਉਹ ਮਾਲਕ ਹਰੇਕ ਥਾਂ ਤੇ ਵਸਿਆ ਹੋਇਆ ਹੈ, ਭਰਪੂਰ ਹੈ, ਮੌਜੂਦ ਹੈ, ਹਾਜ਼ਰ ਨਾਜ਼ਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਕਰੀਏ ਅਨੰਦ ਸਾਹਿਬ ਜੀ ਦੀ ਛੇ ਪੌੜੀਆਂ ਦਾ ਪਾਠ। ਰਾਮ ਕਲੀ ਮਹਿਲਾ ਤੀਜਾ, ਅਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਤਨ ਸੁਖੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੁਆਨਾ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੁਆਨਾ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਆਓ ਹੁਣ ਜੋ ਪਰਿਵਾਰ ਵੱਲੋਂ ਸ੍ਰੀਖੰਡ ਪਾਸੇ ਬ੍ਰਹਮ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਰਥ ਸਵਾਮੀ ਸੋ ਕਿਉਂ ਮਨਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੁ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵੱਜ ਸ਼ਬਦ ਘਨੇਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕੇ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਦ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤ ਆਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ।

ਬਰਨਾਲੇ। ਜੇ ਕੋ ਸਿੱਖ ਗੁਰੂ ਸ਼ਹੀਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ। ਗੁਰ ਕੇ ਚਰਨ ਧਿਆਏ ਹਿਰਦੇ ਧਿਆਏ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ।

ਸਿੱਖ ਸਨ ਮਖੋਇ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੀਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ

ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕੱਛ ਨ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਅਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ।

ਕਰਤਾਇਆ ਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੇਖਿਆ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇਹ ਕਸ ਸਿਉ ਲੇਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ,

ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋ ਨਾ ਸਕੀ ਜਿਸ ਨੂੰ ਆਪਣੀ ਦੇਵ ਲਾਵੇ ਆਪਣੀ ਦੇਵਿਆ ਪੇਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਕੇਵਲ ਦਾਤਾ ਸੋ ਕਿਉਂ ਮਨਹੋ ਵਿਸਾਰੀਏ ਜੈਸੀ ਅਗਨ ਉਧਰ

ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਹ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ। ਕਹਿ ਨਾਨਕ ਸਿਸ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਵਿਆ ਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆ ਪਏ। ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ। ਅਨਹਤ ਬਾਣੀ ਗੁਰਚ

ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਵਿਨਿਆਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣੋ ਮੇਰੇ ਹੋ ਸੱਚੈ ਸੁਣਨ ਨੂੰ ਪਠਾਏ ਸੱਚੈ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ

ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਾਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਉਦਾਸ ਬੇਨਤੀ, ਆਪ ਜੀ ਨੇ ਕਿਰਪਾ ਰਹਿਮਤ ਕੀਤੀ, ਸੱਚੇ ਪਾਤਸ਼ਾਹ ਜੀਓ, ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ, ਭਾਈ ਜਸਪ੍ਰੀਤ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਅਤੇ ਸੱਚੇ ਪਾਤਸ਼ਾਹ ਭਰਾ ਜਗਜੀਤ ਸਿੰਘ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਵਾਂ ਟੱਕ ਬਖਸ਼ ਕੀਤਾ, ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਕਿਰਤ ਕਮਾਈਆਂ ਦੇ ਵਾਧੇ ਵਾਧ ਤੇ ਸੱਚੇ ਪਾਤਸ਼ਾਹ ਸਫਲਿਆਂ ਕਰਦਿਆਂ ਹੋਇਆਂ, ਸਮੂਹ ਪਰਿਵਾਰ ਵੱਲੋਂ ਪਰਸੋਂ ਰੋਜ ਤੋਂ ਇੱਕ ਸ੍ਰੀ ਤੁਰਕੀ ਬਾਣੀ ਦੇ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਇਆ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ ਪਾਤਸ਼ਾਹ ਜੀ ਓ, ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ ਓ, ਕਿਰਪਾ ਕਰਨੀ ਪਾਤਸ਼ਾਹ ਜੀ ਓ, ਲਿਆ ਹੋਇਆ ਟੱਕ ਸੁਖਣਾ ਕਰਨਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਾਪਤ ਰੱਖਣਾ, ਸਮੂਹ ਪਰਿਵਾਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੀ ਦਾ ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਜੀ, ਗੁਰਮਤ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ, ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਉੱਪਰ ਲੋਜ ਪੜਦੇ ਕੱਜਣੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਵੀ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

ਗੁਟਕਾ ਲਿਆ ਨੀ ਗਾ ਗੁਟਕਾ ਮੈਨੂੰ ਫੜਾ ਦੇ ਪੁੱਤ ਚਿੱਟੇ ਅੱਖਰ ਮੈਨੂੰ ਫੜਾ

చెట్టు ఎప్పెప్పుడు మెను మెరుగే

0: ਰਾਸ਼ਟਰਪਤੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ਨ ਮਾਇ ਮਟਾਵੋ
1: ਸਿਮਰੋ ਜਾਸ ਬਸੰਬਰ ਇੱਕ
0: ਨਾਮ ਜਪਤ ਗੰਤ ਅਨੇਕ
1: ਪ੍ਰਾਣ ਸਿਮਰ

0: ਸਿਮਰਤ ਕਛ ਬਿਘਨ ਨਾ ਲਾਗੈ
1: ਪ੍ਰਭ ਕੇ ਸਿਮਰਨ ਅੰਦਰ ਜਾਗੇ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ

0: ਸਿਮਰਨ ਤ੍ਰਿਸ਼ਨਾ
1: ਬੁਝੈ ਪ੍ਰਭ ਕੇ ਸਿਮਰਨ ਸਭ ਸੂਝੈ
0: ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਵਿਲਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦੇ ਅੱਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਾਧ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ

0: ਰਾਸ਼ਟਰਪਤੀ
1: ਹੇ ਮਾਤ ਪਿਤਾ ਸੁਧਮੀਤ ਨਾ ਭਾਈ
0: ਮਾਨੁਹਾ ਨਾਮ ਤੇਰੇ ਸੰਗ ਸਹਾਈ
1: ਮਹਾ ਭਿਆਨ ਦੂਤ ਜਮ ਦਲ
0: ਤੈ ਕੇਵਲ ਨਾਮ ਸੰਗ ਤੇਰੇ ਚੱਲੇ
1: ਮੁਸ਼ਕਿਲ ਹੋਵੇ ਅਤ ਭਾਈ।

0: ਗੁਰਮੁਖ ਪਰਮ ਗਤ ਪਾਈਏ,
1: ਛੂਟਤ ਨਹੀਂ ਕੋਟ ਲਖ ਬਾਹੀ,
0: ਨਾਮ ਜਪਤ ਪਾਰ ਪਰਾਈ,
1: ਅਨਕ ਬਿਗੰਜੇ ਆਏ ਸੰਘਾਰੇ,
0: ਹਰ ਕਾ ਨਾਮ ਤਤਕਾਲ ਉਧਾਰੇ,
1: ਅਨਕ ਜੋ

0: ਸੰਗਜੇ ਹਾਰਾ
1: ਪੰਥ ਤੇਰਾ ਕੋ ਨਾਮ ਸਿਆਨੂ
0: ਹਰ ਕਾ ਨਾਮ ਤੇ ਨਾਲ ਪਛਾਨੂ
1: ਮਹਾ ਭਿਆਨ ਤਪਤ ਬਹੁ ਕਾਮ
0: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਤ੍ਰਿਖਾ ਮਨ ਤੁਜ ਕਰਖ
0: ਤੈ ਨਾਨਕ ਹਰ ਹਰ ਅਮਰਤ ਵਰਤੇ
1: ਭਗਤ ਜਨਾ ਕੀ ਵਰਤਨ ਨਾਮ
0: ਸੰਤ ਜਨਾ ਕੇ ਮਨ ਬਸਰਾਮ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੇ ਨਾਮ ਉਤਰੇ ਜਲ ਕੋਟ
1: ਜਿਸ ਕਰ ਤਿਸ

0: ਗਿਆਨੀ ਕਾ ਦਸ ਵਡ ਭਾਗੀ ਪਾਈਏ,
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ,
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ,
1: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ,
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ।

0: ਕਈ ਕੋਟ ਜਕਨ ਪਿਸਾਚ,
1: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ,
0: ਸਭ ਤੇ ਨੇੜੇ ਸਭ ਹੁੰਦੇ ਦੂਰ,
1: ਨਾਨਕ ਆਪ ਲਭ ਰਿਹਾ ਭਰਪੂਰ,
0: ਕਈ ਕੋਟ

0: ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋੜ ਪੈ ਬੈਰਾਗੀ
0: ਰਾਮ ਨਾਮ ਸੰਗ ਤਿੰਨ ਲਿਵ ਲਾਗੀ
1: ਕਈ ਕੋੜ ਪ੍ਰਭ ਕੋ ਖੋਜੰਤ
0: ਆਤਲ ਮੈਂ ਪਾਰ ਬ੍ਰਹਮ ਲਹੰਤੇ
1: ਕਈ ਕੋੜ ਦਰਸ਼ਨ ਪ੍ਰਪਿਆਸ
0: ਤਿੰਨ ਕਿਉਂ ਮਿਲਿਓ ਪ੍ਰਭ ਅਵਨਾਸ
1: ਕਈ ਕੋੜ ਮਾਂਗੇ ਸਤਸੰਗ
0: ਪਾਰ ਬ੍ਰਹਮ ਤਿੰਨ ਲਾਗਾ ਰੰਗ
1: ਜਿਨਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਦੇ ਜਨ ਸਦਾ ਤਨ ਤਨ
1: ਕਈ ਕੋੜ ਖਾਣੀ ਅਰਖ